ਗਰੀਬਨਵਾਸ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਚ ਹਾਜ਼ਰ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੀ ਬਖਸ਼ੀ ਹੋਈ ਮਾਇਆ ਵਿੱਚੋਂ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਨੇ ਮਾਤਾਵਾਂ ਬੀਬੀਆਂ ਨੇ ਕੀਰਤਨ ਭੇਟ ਬੇਅੰਤ ਮਾਇਆ ਹਾਜ਼ਰ ਕੀਤੀ ਅੰਤਰਜਾਮੀ ਪਾਤਸ਼ਾਹ ਹਾਜ਼ਰੀ ਦਰ ਕਬੂਲ ਕਰਨੀ ਦਰੋ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਅੰਮ੍ਰਿਤ ਵੇਲੇ ਦਾ ਜਾਗਣਾ ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।

ਤਕਰੀਬਨ ਬਾਅਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਇਸ ਆਸ਼ਰਮ ਚ ਹਾਜ਼ਰੀ ਭਰਦੇ ਹਾਂ, ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਗੁਰੂ ਸਵਾਰਿਆਂ ਬੀਬੀਆਂ ਨੇ ਬਾਣੀ ਸਤਿਗੁਰੂ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਕੀਰਤਨ ਭੇਟ ਬੇਅੰਤ ਮਾਇਆ ਹਾਜ਼ਰ ਕੀਤੀ। ਗਰੀਬਨ ਬਾਜ ਪਾਤਸ਼ਾਹ ਹਾਜ਼ਰੀ ਦਰ ਕਬੂਲ ਕਰਨੀ ਦਰੋ ਕਰੋ ਨਾਮ ਦੀ ਦਾਤ।

0: the spirit of Guru Gobind Singh Ji, together to celebrate Vaisakhi. And out of gratitude, remind ourselves of the joy and the inspiration and the love and the hope and the projection and the prayer that we've been blessed to live in this lifestyle through the role model of Guru Gobind Singh. So it's not only that we're celebrating what actually happened on Vaisakhi Day, but the spirit behind what Guru Gobind Singh meant and what he felt throughout his life. The first Shabad that we're going to sing is Hum Ehe Kaaj Jagat Moe Aaye Tarum Het Gurudev Patai. It's Guru Gobind Singh telling his own story and speaking to us plainly about what he came to this earth to do. So please sing along or sit up straight, close your eyes, meditate, and allow the words of your Guru, of our Guru, to penetrate into your heart so that you leave here feeling like Guru Gobind Singh felt.
1: Main bas ek gal kehni chahunda haan ki tusi apna bilkul ਜਿੱਦਾਂ ਅਸੀਂ ਹੁਣ ਯੋਗ ਜਿੱਦਾਂ ਕਰਨਾ ਸਿੱਖਿਆ ਹੋਇਆ ਰੇ ਮਨ ਇਹ ਵਿੱਚ ਯੋਗ ਕਮਾਓ, ਪਰ ਇੱਕ ਗੱਲ ਹੈ, ਪਹਿਲਾਂ ਆਪਣਾ ਮਨ ਨੂੰ ਬਿਲਕੁਲ ਸ਼ਾਂਤ ਕਰੋ, ਬਿਲਕੁਲ ਹਿਲਣਾ ਨਹੀਂ ਦੇਣਾ, ਕੋਈ ਗੱਲ ਨਹੀਂ ਸੁਣਨਾ ਮਨ ਤੋਂ, ਬਸ ਆਪਣਾ ਅੱਖਾਂ ਬੰਦ ਕੇ ਦੋਨੋਂ ਕੰਨਾਂ ਨਾਲ ਸੁਣਨਾ, ਬਿਲਕੁਲ ਆਸਨ ਪੂਰਾ ਪੱਕਾ ਵਿੱਚ ਬੈਠ ਜਾਓ, ਪੂਰਾ ਪੱਕਾ ਆਸਨ ਵਿੱਚ ਬੈਠੋ, ਜਿੱਦਾਂ ਆਪਣਾ ਗੁਰੂ ਸਾਹਿਬਾਂ ਮਹਾਰਾਜ ਬੈਠਦੇ ਆ। ਭਾਵੇਂ ਤੁਸੀਂ ਹੁਣ ਆਪਣਾ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿੱਦਾਂ ਹੁਣ ਬੈਠੇ ਆ, ਹਿਲਦੇ ਨਹੀਂ, ਤੁਸੀਂ ਅਸੀਂ ਸਾਰੇ ਜਾਣੇ ਇਕੱਠੇ ਉਦਾਂ ਹੀ ਬਣਨਾ। ਇੱਕ ਪੁਰਾਤਨ ਪਰੰਪਰਾ ਹੈਗੇ ਆ, ਸਾਰੇ ਵਿੱਦਿਆ ਜੋ ਇੰਡੀਆ 'ਚ ਚੱਲਦਾ ਉਹ ਗੁਰੂ ਸ਼ੀਸ਼ਾ ਪਰੰਪਰਾ ਨਾਲ ਚੱਲਦਾ ਹੈ। ਸ਼ਾਇਦ ਤੁਸੀਂ ਇਸ ਪਰੰਪਰਾ ਦਾ ਨਾਮ ਸੁਣਿਆ ਹੋਇਆ, ਪਰ ਮੈਂ ਇੱਕ ਗੱਲ ਦੱਸਣਾ, ਸ਼ਿਸ਼ ਦਾ ਮਤਲਬ ਕੀ ਹੈ? ਗੁਰੂ ਅਤੇ ਸ਼ਿਸ਼, ਸ਼ਿਸ਼ ਹੁੰਦਾ ਸ਼ਿਸ਼ਾ, ਗੁਰੂ ਦੇ ਰਿਫਲੈਕਸ਼ਨ, ਗੁਰੂ ਦੀ ਐਗਜ਼ੈਕਟ ਰਿਫਲੈਕਸ਼ਨ। ਅਗਰ ਅਸੀਂ ਇਹੀ ਗੱਲ ਮੰਨਦੇ ਹਾਂ, ਫਿਰ ਅਸੀਂ ਆਪਣਾ ਗੁਰੂ ਦੇ ਵਰਗਾ ਬਣਨਾ। ਸਾਰੇ ਜਾਣੇ, ਸਾਰੇ ਸੰਗਤ ਇਕੱਠੇ ਆਪਾਂ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਦੀ ਯਾਦੀ ਵਿੱਚ ਗੁਰੂ ਗੋਬਿੰਦ ਸਿੰਘ ਵਰਗਾ ਬਣਨਾ।
0: ਫਿਰ ਅਸੀਂ ਸਾਡੇ ਨਾਲ ਇਕੱਠੇ ਬੁਲਾਵਾਂਗੇ ਗੁਰੂ ਗੋਬਿੰਦ ਸਿੰਘ ਜੀ, ਪ੍ਰੇਮ ਪਿਆਰ ਨਾਲ ਦੇਖ ਲੈਂਗੇ ਕਿਰਪਾ ਹੋਏਗਾ ਕਿ ਨਹੀਂ। ਇਟਸ ਅਪ ਟੂ ਅਸ ਟੁਗੈਦਰ।
1: ਆਪ ਜਪਾਏ ਜਪੇ ਸੋ ਨਾਉ। ਗੁਰੂ ਗੋਬਿੰਦ ਸਿੰਘ ਜ਼ਰੂਰ ਮਿਹਰ ਕਰਨਗੇ, ਜ਼ਰੂਰ, ਕਿਉਂ ਨਹੀਂ? ਅਗਰ ਇੰਨੇ ਪਿਆਰੇ ਸਿੱਖ ਉਹਨੂੰ ਇੰਨਾ ਜ਼ਬਰਦਸਤੀ ਨਾਲ ਬੁਲਾਉਂਦੇ ਹੈ, ਨਹੀਂ ਮੰਨਣਗੇ? ਮੰਨਣਗੇ ਜ਼ਰੂਰ।

ਸ਼ਬਦ ਗੁਰ ਪੀਰਾ ਸ਼ਬਦ ਗੁਰ ਪੀਰਾ ਸ਼ਬਦ ਗੁਰ ਪੀਰਾ।

ਹਰ ਕੋ ਨਾਮ ਸਦਾ ਸੁਖਦਾਈ, ਹਰ ਕੋ ਨਾਮ ਸਦਾ ਸੁਖਦਾਈ।

ਹਰ ਹਰ ਚੰਦਰ ਦੇ ਉਧਾਰੇ, ਹਰ ਹਰ ਚੰਦਰ ਦੇ ਉਧਾਰੇ, ਸਿਵ ਸਵਾਮੀ ਸਤਿਗੁਰ ਆਪਣਾ ਕਾਜ ਸੰਭਾਰੇ, ਬੁੰਦਾਂ ਪੂਜਾ ਪਰਮੇਸ਼ਰ, ਹਰ ਕਿਰਤ ਤਤ ਵਿਚਾਰੇ।

ਪਾਰੇ ਜੋ ਜਨ ਪਾਰ ਬ੍ਰਹਮ ਆਪਣੇ ਕੀਨੇ ਤਿਲਕਾ ਪਾਰ ਕਛ ਨਾ ਵਿਚਾਰੇ ਨਾਮ ਰਤਨ

0: You are listening to SikhNet Radio, broadcasting live Gurbani Kirtan 24 hours a day from around the world.
1: ਆਹ ਬੜੇ ਪਿਆਰ ਦੇ ਬੀਬੀਆਂ ਦੇ ਚਰਨਾਂ ਚ ਬੇਨਤੀ ਹੈ, ਗੁਰਮੁਖਾਂ ਦੇ ਚਰਨਾਂ ਚ ਬੇਨਤੀ ਕਿ ਵੱਧ ਤੋਂ ਵੱਧ ਉੱਚੀ ਆਵਾਜ਼ ਵਿੱਚ ਆਹ ਸਾਡੇ ਨਾਲ ਸਾਥ ਦੇ ਕੇ ਸਤਿ ਸ੍ਰੀ ਅਕਾਲ ਦੇ ਜਕਾਰੇ ਵਜਾਉਣੇ ਹਨ। ਸਤਿ ਸੰਗਤ ਜੀ,

ਹੋਰ ਸ਼ਬਦ ਹਨ, ਕਈ ਪ੍ਰਕਾਰ ਦੇ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਜੇ ਬਾਕੀ ਨੇ, ਤਾਂ ਫਿਰ ਆਪ ਜੀ ਨੂੰ ਸਰਵਨ ਕਰਾਵਾਂਗੇ। ਹੁਣ ਆਓ, ਕੇਵਲ ਤੋਂ ਕੇਵਲ ਸਤਿ ਸ੍ਰੀ ਅਕਾਲ ਦੇ ਜਕਾਰੇ ਛੱਡਣੇ ਨੇ, ਤੋ ਰਸਨਾ ਕੋਈ ਵੀ ਵਾਂਝੀ ਨਾ ਰਵੇ, ਦੁਬਾਰਾ ਨਾ ਆਖਣ ਦੀ ਲੋੜ ਪਵੇ ਕਿ ਚੜ੍ਹਦੀ ਕਲਾ ਚ ਜਕਾਰਾ ਛੱਡੋ ਜਾਂ ਉੱਚੀ ਆਵਾਜ਼ ਛੱਡੋ। ਖਾਸ ਕਰਕੇ ਜਿਹੜੇ ਸਨਮੁਖ ਬੈਠੇ ਨੇ ਸਾਹਮਣੇ, ਉਹ ਤਾਂ ਜ਼ਰੂਰ ਹੀ ਜ਼ਿਆਦਾ ਜ਼ੋਰ ਲਾਉਣਗੇ, ਕਿਉਂਕਿ ਪਿੱਛੇ ਵਾਲੇ ਤਾਂ ਹੋ ਸਕਦਾ ਕਹਿਣ ਕਿ ਕੀਰਤਾ ਭਾਈ ਸਾਹਿਬ ਸਾਨੂੰ ਦੇਖਦੇ ਕਿ ਨਹੀਂ ਦੇਖਦੇ, ਜਾਂ ਸਾਡੀ ਆਵਾਜ਼ ਮਾਈਕਾਂ ਤੱਕ ਖਰੇ ਪਹੁੰਚਣੀ ਕਿ ਨਹੀਂ ਪਹੁੰਚਣੀ। ਪਰ ਮੈਂ ਇਹ ਕਹਿੰਦਾ ਕਿ ਜੇ ਤੁਸੀਂ ਪਿੱਛੋਂ ਆਵਾਜ਼ ਗਿਜਾਓਗੇ ਤਾਂ ਤੁਹਾਡੀ ਆਵਾਜ਼ ਇੱਥੇ ਮਾਈਕਾਂ ਤੱਕ ਪੁੱਜ ਜਾਏਗੀ। ਇਸ ਵਾਸਤੇ ਆਓ, ਜੇ ਤੁਸੀਂ ਜ਼ੋਰ ਲਾਓਗੇ ਤਾਂ ਹੋ ਸਕਦਾ ਅਸੀਂ ਹੋਰ ਦੁੱਗਣਾ ਜ਼ੋਰ ਲਾ ਕੇ ਆਪ ਜੀ ਨੂੰ ਦਿਖਾ ਰਹੇ ਦੀ ਆਵਾਜ਼ ਸੁਣਾਈਏ, ਕਿਉਂਕਿ ਸਾਡੇ ਪਾਸ ਸਪੀਕਰ ਨੇ। ਇਸ ਵਾਸਤੇ ਆਓ, ਬੜੇ ਧਿਆਨ ਦੇ ਨਾਲ ਸਤਿ ਸ੍ਰੀ ਅਕਾਲ ਦੇ ਜਕਾਰੇ ਸ਼ਬਦ ਹੈ, ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਰ, ਸਭ ਦੈਂਤ ਅਰਨ ਕੋ ਘੇਰ ਕਰ ਕੀਜੇ ਪ੍ਰਹਾਰਾ। ਸਭ ਦੈਂਤਾਂ ਨੂੰ ਘੇਰ ਕੇ ਤੇ ਪ੍ਰਹਾਰ ਕਰਨਾ, ਵਾਰ ਕਰਨਾ। ਸੱਚ ਫਤਿਹ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ, ਉਹ ਗੁਰਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਜੀ। ਆਹ ਬੜੇ ਪਿਆਰ ਦੇ ਨਾਲ ਇਹਦੇ ਵਿੱਚ ਬਹੁਤ ਹੀ ਸੁੰਦਰ ਪੰਕਤੀਆਂ ਹਨ, ਧਿਆਨ ਦੇ ਨਾਲ ਸਰਵਣ ਕਰਨੀਆਂ ਹਨ। ਪੰਕਤੀ ਸਰਵਣ ਕਰਕੇ ਫਿਰ ਸਤਿ ਸ੍ਰੀ ਅਕਾਲ ਦਾ ਜਕਾਰਾ ਛੱਡਣਾ ਹੈ। ਆਹ ਬੜੇ

ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ। ਹੁਣ ਅਨੰਦ ਸਾਹਿਬ ਦਾ ਪਾਠ ਸਰਵਣ ਕਰਨਾ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਹੈ ਅਤੇ ਮੰਗਾਂ ਤਾਂ ਬਹੁਤ ਨੇ, ਸ਼ਬਦ ਬਹੁਤ ਨੇ, ਬਾਣੀ ਬਹੁਤ ਹੈ, ਸਾਰੀ ਰਾਤ ਗਾਉਂਦੇ ਰਹੀਏ ਅਤੇ ਤਾਂ ਵੀ ਅਸੀਂ ਉਸ ਦੀ ਸ਼ਿਫਤ ਨਹੀਂ ਕਰ ਸਕਦੇ ਕਿਉਂਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਕਾਗਜ ਦੀਪ ਸਭੇ ਕਰਕੇ ਅਰ ਸਾਧ ਸਮੁੰਦਰ ਕੀ ਮਸ ਕਹਿ ਕਾਟ ਬਨਸੀ ਕਾਟ ਬਨਸਪਤੀ ਸਗਰੀ ਲਿਖਵੇ ਹੂੰ ਕੇ ਲੇਖਨ ਕਾਜ ਬਣੇ ਹੂੰ ਸਾਰਸਵਤੀ ਬਕਤਾ ਕਰਕੇ ਅਰ ਸਾਧ ਸਾਰਸਵਤੀ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹਾਥ ਲਿਖੇ ਹੂੰ ਕਾਲ ਕਿਰਪਾਨ ਬਿਨਾ ਬਿਨਤੀ ਨਵ ਨਾ ਤਉ ਤੁਮ ਕੋ ਪ੍ਰਭ ਨੈਕ ਰਜਾਏ ਹੂੰ। ਇਸ ਵਾਸਤੇ ਫਿਰ ਸਮਾਂ ਕਿਤੇ ਮਿਲੇਗਾ, ਆਪ ਜੀ ਨੂੰ ਜਿਸ ਤਰ੍ਹਾਂ ਵੀ ਹੁਕਮ ਆਪ ਜੀ ਕਰੋਗੇ ਆਪ ਜੀ ਕੀਰਤਨ ਸੁਣਾਵਾਂਗੇ ਕਿਉਂਕਿ ਹੁਣ ਅਨੰਦ ਸਾਹਿਬ ਦਾ ਪਾਠ ਜਿਹੜਾ ਹੈ ਤੁਹਾਡੇ ਮਨ ਵਿੱਚ ਹੋਏਗਾ ਕਿ ਦੋ ਤਿੰਨ ਮਿੰਟ ਲੱਗਣੇ ਅਨੰਦ ਸਾਹਿਬ ਦਾ ਪਾਠ ਹੋ ਜਾਣਾ ਹੈ, ਪਰ ਨਹੀਂ, ਪੰਜ ਸੱਤ ਮਿੰਟ ਦਸ ਮਿੰਟ ਅਨੰਦ ਸਾਹਿਬ ਨੂੰ ਵੀ ਲੱਗ ਜਾਣੇ ਕਿਉਂਕਿ ਅਨੰਦ ਸਾਹਿਬ ਦਾ ਜੋ ਹੁਕਮ ਹੈ ਉਹ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਮਨ ਨੂੰ ਆਨੰਦ ਆਵੇ ਨਾ ਤਾਂ ਫਿਰ ਅਨੰਦ ਸਾਹਿਬ ਹੈ। ਤੇ ਕਈ ਵਾਰ ਐਸਾ ਹੁੰਦਾ ਕਿ ਸਾਰਾ ਕੀਰਤਨ ਸਾਰੀ ਬਾਣੀ ਅਸੀਂ ਕਰਦੇ ਹਾਂ, ਕੀਰਤਨ ਕਰਦੇ ਹਾਂ ਤੇ ਸੁਣਦੇ ਵੀ ਹਾਂ, ਜਦੋਂ ਅਨੰਦ ਸਾਹਿਬ ਦੀ ਵਾਰੀ ਆਉਂਦੀ ਹੈ ਤੇ ਜਲਦੀ ਜਲਦੀ ਅਨੰਦ ਸਾਹਿਬ ਪਾਠ ਕਰ ਦਿੱਤਾ ਜਾਂਦਾ ਹੈ, ਨਾ ਕਰਨ ਵਾਲਿਆਂ ਨੂੰ ਪਤਾ ਲੱਗਦਾ ਤੇ ਨਾ ਸੁਣਨ ਵਾਲਿਆਂ ਨੂੰ ਪਤਾ ਲੱਗਦਾ ਹੈ। ਇਸ ਵਾਸਤੇ ਅਨੰਦ ਸਾਹਿਬ ਦਾ ਪਾਠ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਖੇੜੇ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ। ਅਨੰਦ ਸਾਹਿਬ ਨੂੰ ਜਦੋਂ ਪੜ੍ਹੀਏ ਤੇ ਮਨ ਖੁਸ਼ੀ ਵਿੱਚ ਆ ਜਾਣਾ ਚਾਹੀਦਾ, ਖੇੜੇ ਵਿੱਚ ਆ ਜਾਣਾ, ਆਨੰਦ ਆਉਣਾ ਚਾਹੀਦਾ ਹੈ। ਸਾਰੇ ਕਹਿਣ ਕਿ ਅਨੰਦ ਸਾਹਿਬ ਦਾ ਪਾਠ ਪੜ੍ਹਿਆ ਆਨੰਦ ਆ ਗਿਆ, ਹਾਂਜੀ। ਇਸ ਵਾਸਤੇ ਆਓ ਬੜੇ ਪਿਆਰ ਦੇ ਨਾਲ ਅਨੰਦ ਸਾਹਿਬ ਦਾ ਪਾਠ, ਹੁਣ 12 ਤੋਂ ਟਾਈਮ ਉੱਪਰ ਹੋ ਗਿਆ ਹੈ ਤੇ ਹੁਣ ਦਿਲ ਕਰਦਾ ਹੈ ਕਿ ਅਨੰਦ ਸਾਹਿਬ ਨੂੰ ਰਾਮਕਲੀ ਰਾਗ ਵਿੱਚ ਹੀ ਗਾਇਨ ਕਰੀਏ। ਰਾਮਕਲੀ ਮਹੱਲਾ ਤੀਜਾ, ਅਨੰਦ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਉਤਾਰਨ ਹੈ, ਆਪ ਜੀ ਨੇ ਬੜੇ ਪਿਆਰ ਦੇ ਨਾਲ ਆਸਰ ਮੰਗਿਆ।

0: 35 ਮਿੰਟ ਕੀਰਤਨ ਫਿਰ ਹੋ ਗਿਆ ਹੈ। 12 ਵਜੇ ਆਰੰਭ ਕੀਤਾ ਹੈ, ਨਾ ਦੱਸਾਂ ਨੂੰ ਪਤਾ ਲੱਗਾ ਹੈ, ਕਿਉਂਕਿ ਗੁਣ ਗਾਉਂਦਿਆਂ ਕੁਸ਼ਤ ਕਰਦਿਆਂ ਸਾਹਿਬਾਂ ਦੀ ਸਮਾਂ ਲੱਗ ਜਾਂਦਾ ਹੈ, ਪਤਾ ਨਹੀਂ ਚੱਲਦਾ। ਮਨ ਦੇ ਨਾਲ ਇਕਾਗਰਤਾ ਦੇ ਨਾਲ ਜੇ ਕੀਰਤਨ ਕੀਤਾ ਜਾਵੇ ਜਾਂ ਸੁਣਿਆ ਜਾਵੇ ਤਾਂ ਫਿਰ ਬੜਾ ਆਨੰਦ ਬਣਦਾ ਹੈ। ਆਪ ਜੀ ਦਾ ਪਿਆਰ ਅਤੇ ਸਭ ਸੰਗਤਾਂ ਨੇ, ਗੁਰਮੁਖਾਂ ਨੇ, ਵੀਰਾਂ ਨੇ ਹੁਕਮ ਕੀਤਾ ਸੀ ਕਿ ਸਮਾਪਤੀ ਤੁਸਾਂ ਜ਼ਰੂਰ ਕਰਨੀ ਹੈ, ਬੇਨਤੀ ਕੀਤੀ ਸੀ ਕਿ ਸਮਾਂ ਬੜਾ ਹੋ ਜਾਣਾ ਹੈ, ਪਰ ਹੁਕਮ ਮੁਤਾਬਕ ਆਪ ਜੀ ਨੇ ਜੋ ਸੇਵਾ ਲਾਈ ਸੀ ਉਹ ਨਿਭਾਉਣ ਦੀ ਖੇਚਲ ਕੀਤੀ ਹੈ। ਅਤੇ ਸਾਧ ਜੀ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਕੀਰਤਨ ਕਰਕੇ। ਆਸ ਕਰਦੇ ਹਾਂ ਇਸੇ ਵਾਸਤੇ ਇਸੇ ਤਰ੍ਹਾਂ ਗੁਰੂ ਸਾਹਿਬ ਕੀਰਤਨ ਦਾ ਕੋਸ਼ਿਸ਼ ਕਰਨ, ਫੁੱਲਾਂ ਚੁੱਕਾਂ ਮਾਫ਼ ਕੀਰਤਨ ਕਰਦੇ ਹਾਂ, ਕਈ ਪ੍ਰਕਾਰ ਦੀਆਂ ਫੁੱਲਾਂ ਗਿਣਤੀ ਦੂਜੀਆਂ ਹੋ ਜਾਂਦੀਆਂ ਨੇ। ਅਣਜਾਣ ਵਿੱਚ ਸੰਗਤ ਮਾਫ਼ ਕਰਨਾ, ਅੱਗੇ ਵਾਸਤੇ ਗੁਰੂ ਸਾਹਿਬ ਸੰਗਤਾਂ ਸੁਧ ਅਤੇ ਸਪਸ਼ਟ ਬਾਣੀ ਪੜਨ ਦਾ ਬਲ ਬਖਸ਼ਿਸ਼ ਕਰਨ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ।

ਮੁਰਸ਼ਦ ਲੱਭ ਫਿਰ ਅਜਰੀਫ ਸ਼ਰੀਫ ਗਏ ਅਜਮੇਰ ਫਰੀਦ ਸਾਹਿਬ ਗੁਰੂ ਨਾਨਕ ਸਾਹਿਬ ਵੀ ਪਾਕ ਪਟਨ ਗੁਰੂ ਨਾਨਕ ਸਾਹਿਬ ਨੂੰ ਫਰੀਦ ਸਾਹਿਬ ਮਿਲੇ ਆਪੋ ਚ ਨੀ ਗੱਲਾਂ ਹੋਈਆਂ ਇਤਾਦੀ ਤੇ ਕਲਾਮ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਚ ਆਏ ਜਦੋਂ ਮੁਰਸ਼ਦ ਧਾਰਨ ਵਾਸਤੇ ਮੁਰਸ਼ਦ ਨੇ ਕਿਹਾ ਅੱਛਾ ਤੂੰ ਆ ਗਿਆ ਬੜੇ ਪਿਆਰ ਨਾਲ ਸੇਵਾ ਕੀਤੀ ਔਰ ਸੇਵਾ ਇੱਕੋ ਹੀ ਲੱਗੀ ਕਿ ਤੂੰ ਇਸ਼ਨਾਨ ਹੀ ਕਰਾਉਣਾ ਲੱਕੜਾਂ ਸਵੇਰੇ ਬਾਲਣੀਆਂ ਅੱਗ ਬਾਲ ਕੇ ਮੁਰਸ਼ਦ ਨੂੰ ਇਸ਼ਨਾਨ ਕਰਾਉਣਾ ਉਹਨਾਂ ਫਿਰ ਹੁਜਰੇ ਚ ਜਾਣਾ ਇਬਾਦਤ ਵਾਸਤੇ ਜਿਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ 12 ਸਾਲ ਲਾਏ ਵਿਆਸਾ ਤੋਂ ਜਲ ਲਿਆਂਦਾ ਗੁਰੂ ਅੰਗਦ ਸਾਹਿਬ ਨੂੰ ਇਸ਼ਨਾਨ ਕਰਾਇਆ ਗੁਰੂ 36 ਸਾਲ ਦਾ ਔਰ ਚੇਲਾ 62 ਸਾਲ ਦਾ ਸਿਰਫ ਇੱਕ ਗੁਰੂ ਧਾਰਨ ਵਾਸਤੇ ਇੰਨੀ ਸੇਵਾ ਜੇ ਡਿੱਗ ਵੀ ਪਏ ਖੱਡੀ ਵਿਚ ਜਲਾਈ ਨੇ ਕਿਹਾ ਜਲਾਈ ਨੇ ਪੁੱਛਿਆ ਇਹ ਕੌਣ ਹੈ ਜਲਾਈ ਕਹਿਣ ਲੱਗੀ ਅਮਰੂ ਨੂੰ ਥਾਵਾਂ ਜਿਹਨੂੰ ਕਿਤੇ ਥਾਂ ਹੀ ਨਹੀਂ ਪਰ ਗੁਰੂ ਅਮਰਦਾਸ ਜੀ ਕਹਿਣ ਲੱਗੇ ਮੈਂ ਤੇ ਮੁਰਸ਼ਦ ਵਾਲਾ ਤੇ ਥਾਂ ਵਾਲਾ ਕਮਲੀਏ ਤੇਰਾ ਹੀ ਕੋਈ ਨਹੀਂ ਮੈਂ ਬੇਨਤੀ ਕਰਾਂ 12 ਸਾਲ ਦੀ ਭਗਤੀ ਬਹੁਤ ਹੈ ਪਰ ਮਾਂ ਨੇ ਕਿੰਨੇ ਸਾਲ ਲਵਾਏ ਪੱਕਿਆ ਕਰਨ ਵਾਸਤੇ ਸਟੂਡੈਂਟ ਇੱਕ ਸਬਕ ਨੂੰ ਰੋਜ਼ਾਨਾ ਰਿਪੀਟ ਕਰਦਾ ਪਰ ਮਾਸਟਰ ਕਹਿੰਦਾ ਫੇਰ ਪੜ੍ਹ ਹੈਰਾਨ ਹੁੰਦਾ ਕਿਉਂ ਪੜਾਉਂਦਾ ਮਾਸਟਰ ਦਾ ਮਤਲਬ ਹੁੰਦਾ ਜਦੋਂ ਕਿਤੇ ਪਰਚਾ ਦੇਵੇ ਇਮਤਿਹਾਨ ਹੋਏ ਫਸਟ ਆਵੇ ਅੱਜ ਫਰੀਦ ਸਾਹਿਬ ਜੀ ਦਾ ਅਖੀਰਲਾ ਸਮਾਂ ਸੀ ਇਹਨਾਂ 12 ਸਾਲ ਹੋਰ ਲਾਏ ਅੱਜ ਮੁਰਸ਼ਦ ਨੇ ਵੀ ਐਸੀ ਕਲਾ ਵਰਤਾਈ ਕਿ ਮੀਂਹ ਤੇ ਛੱਖਣ ਤੇ ਲੱਕੜਾਂ ਵੀ ਭਿੱਜ ਗਈਆਂ ਔਰ ਡੱਬੀ ਵੀ ਕੋਈ ਨਹੀਂ ਤੇ ਫਰੀਦ ਚਾਤ ਮਾਰੀ ਵਿੰਡੋ ਖੋਲ ਕੇ ਬਾਰੀ ਖੋਲ ਕੇ ਗਲੀਆਂ ਵਿਚ ਚਿੱਕੜ ਹੈ ਤੇ ਮੀਂਹ ਵਰ ਰਿਹਾ ਕਹਿੰਦਾ ਇੱਕੋ ਹੀ ਕਮਰੀ ਹੈ

ਜਿਸ ਜੀਵ ਆਤਮਾ ਦੇ ਜੀਵਨ ਵਿੱਚ ਪ੍ਰਭਾਤ ਆ ਗਈ, ਉਸਨੇ ਰਾਹ ਪਾ ਲਿਆ, ਦਵੈਸ਼ ਖਤਮ ਹੋ ਗਈ, ਆਤਮਾ ਪਰਮਾਤਮਾ ਦੀ ਇੱਕ ਮਿਕਤਾ ਹੋ ਗਈ, ਉਸਦੇ ਗਲ ਵਿੱਚ ਜਿੱਤ ਦੀ ਮਾਲਾ ਪਵੇਗੀ। ਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਰਾਗ ਜੈਜਾਵੰਤੀ ਦੇ ਚਾਰ ਸ਼ਬਦ ਅਖੀਰ ਵਿੱਚ ਆਏ ਹਨ। ਜੈਜਾਵੰਤੀ ਨੂੰ ਕਿਸੇ ਵੀ ਸੰਗੀਤ ਗ੍ਰੰਥ ਦਾ ਰਾਗ ਕਿਸੇ ਰਾਗ ਦੀ ਬੰਸ ਵਿੱਚ ਨਾ ਲਿਖਣਾ ਦਰਸਾਉਂਦਾ ਹੈ ਕਿ ਨਵੇਕਲਾ ਰਾਗ ਹੈ, ਅਤੇ ਗੁਰੂ ਮਹਾਰਾਜ ਜੀ ਨੇ ਜੈਜਾਵੰਤੀ ਨੂੰ ਅਖੀਰ ਵਿੱਚ ਰੱਖ ਕੇ ਨਵੇਕਲੀ ਗੱਲ ਹੀ ਕੀਤੀ ਹੈ। ਗੁਰੂ ਸਾਹਿਬਾਨ ਨੇ ਰਾਗ ਨੂੰ ਨਵੀਂ ਨੁਹਾਰ, ਨਵਾਂ ਮੋੜ ਤੇ ਨਵਾਂ ਗਾਇਨ ਰੂਪ ਦੇ ਕੇ ਨਵਾਂ ਵੱਡਾ ਪਸਾਰਾ ਪਾ ਕੇ ਆਤਮਿਕ ਠੰਡ ਪ੍ਰਾਪਤ ਕਰਨ ਦਾ ਹਥਿਆਰ ਬਣਾਇਆ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋ ਗੰਧਾਰ, ਦੋ ਨਿਸ਼ਾਦ ਅਤੇ ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ। ਜੈਜਾਵੰਤੀ ਵਿੱਚ ਕੋਮਲ ਗੰਧਾਰ ਦੀ ਵਰਤੋਂ ਇੱਕ ਵਿਸ਼ੇਸ਼ ਢੰਗ ਨਾਲ ਉਸਦੇ ਦੋਵੇਂ ਪਾਸੇ ਰਿਸ਼ਭ ਸੁਰ ਰੱਖ ਕੇ ਕੀਤੀ ਜਾਂਦੀ ਹੈ। ਇਸ ਦਾ ਵਾਧੀ ਸੁਰ ਰਿਸ਼ਭ ਅਤੇ ਸਮਾਧੀ ਪੰਚਮ ਹੈ ਤੇ ਗਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਮੰਨਿਆ ਹੈ। ਸਰਵਣ ਕਰੋ ਰੇ ਮਨ ਕੌਣ ਗਤ ਹੋਏ ਹੈ ਤੇਰੀ, ਭਾਈ ਕਮਰਪਾਲ ਸਿੰਘ ਜੀ ਪਾਸੋਂ। ਦੂਜੇ ਸ਼ਬਦ ਗਾਇਨ ਕਰ ਰਹੇ ਹਨ ਡਾਕਟਰ ਦਰਸ਼ਨ ਸਿੰਘ ਜੀ ਨਰੂਲਾ। ਸ਼ਬਦ ਦੇ ਬੋਲ ਹਨ ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰਾ ਕਾਜ ਹੈ। ਪਹਿਲਾ ਸ਼ਬਦ ਰੇ ਮਨ ਕੌਣ ਗਤ ਹੋਏ ਹੈ ਤੇਰੀ।

अपने दास को, अपने दास को प्यासा।

ਕਰੇਗਾ ਉਹਦੀ ਰਜਾਲ ਚ ਜੋ ਕੁਛ ਮਾਲਕ ਦੇਵੇਗਾ ਉਹ ਸਬਰ ਤੇ ਸੰਤੋਖ ਨਾਲ ਛਕਾਂਗੇ। ਮਹਾਰਾਜ ਝੂਠੀ ਗੱਲ, ਮੇਰਾ ਤਾਂ ਤੁਰਨਾ ਹੀ ਮੁਹਾਲ ਹੈ। ਸਿੱਧੀ ਗੱਲ, ਕੀਰਤਨ ਹੋ ਗਿਆ ਹੁਣ ਪ੍ਰਸ਼ਾਦਾ ਚਾਹੀਦਾ, ਡਾਢੀ ਭੁੱਖ ਲੱਗੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ ਘਾਬਰ ਨਾ, ਨਿਰੰਕਾਰ ਰੋਟੀ ਦੇਵੇਗਾ। ਮਹਾਰਾਜ ਕਦ ਦੇਵੇਗਾ ਆਖੋ ਸ੍ਰੀ ਭਾਈ, ਕਈ ਦਿਨ ਹੋ ਗਏ ਰੋਟੀ ਦਾ ਮੂੰਹ ਹੀ ਨਹੀਂ ਵੇਖਿਆ, ਟੱਕੀ ਨੀ ਰੋਟੀ ਕਿਉਂ ਜੀ, ਐਵੇਂ ਕਿਵੇਂ ਕੀਰਤਨ ਹੋ। ਹਜ਼ੂਰ ਕਹਿਣ ਲੱਗੇ ਮਰਦਾਨੇ ਕੋਈ ਨੀ, ਉਦਾਸ ਨਾ ਹੋ, ਰੋਟੀ ਰੱਬ ਦੇਵੇਗਾ, ਪਰ ਅਜੇ ਸਬਰ ਕਰ। ਮਹਾਰਾਜ ਮੇਰੇ ਤੋਂ ਸਬਰ ਨਹੀਂ ਜੀ ਹੁੰਦਾ, ਇਹ ਪਿਆ ਜੀ ਰਬਾਬ, ਜਾਂ ਤਾਂ ਰੋਟੀ ਦਿਓ ਨਹੀਂ ਤਾਂ ਮੈਨੂੰ ਆ ਗਿਆ ਦਿਓ ਆਖੋ ਸ੍ਰੀ ਭਾਈ। ਮੇਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਰਦਾਨੇ ਨੂੰ ਫਿਰ ਪਿਆਰ ਨਾਲ ਕਹਿੰਦੇ, ਫਿਰ ਸਤਿਕਾਰ ਨਾਲ ਕਹਿੰਦੇ ਹਨ, ਮਰਦਾਨਿਆ ਤੂੰ ਚੜ੍ਹਦੀਆਂ ਕਲਾਂ ਚਲੋ। ਮਹਾਰਾਜ ਬੜਾ ਚਿਰ ਚੜ੍ਹਦੀਆਂ ਕਲਾਂ ਚ ਰਿਹਾ, ਹੁਣ ਨਹੀਂ ਰਿਹਾ ਜਾਂਦਾ ਰੋਟੀ ਚ। ਹਜ਼ੂਰ ਕਹਿਣ ਲੱਗੇ ਮਰਦਾਨੇ ਇੱਥੇ ਤਾਂ ਪ੍ਰਬੰਧ ਨਹੀਂ ਹੋ ਸਕਦਾ। ਮਰਦਾਨੇ ਨੇ ਕਿਹਾ ਮਹਾਰਾਜ ਇਹ ਪ੍ਰਬੰਧ ਨਹੀਂ ਹੋ ਸਕਦਾ, ਇਹ ਪਿਆ ਜੇ ਰਵਾਜ ਤੇ ਮੈਨੂੰ ਛੁੱਟੀ। ਮਰਦਾਨੇ ਦੇਖ ਲੈ ਤੇਰੀ ਮਰਜ਼ੀ ਹੈ, ਕੱਠੇ ਆਇਆ ਸਾਂ ਕਰੋ, ਕੱਠੇ ਹੀ ਜਾਂਦੇ। ਮਹਾਰਾਜ ਜਾਂਦੇ ਤਾਂ ਸਹੀ, ਆਪ ਤੁਸੀਂ ਛਕਦੇ ਛਕਾਉਂਦੇ ਪਤਾ ਨੀ, ਤੁਹਾਨੂੰ ਤਾਂ ਭੁੱਖ ਲੱਗਦੀ ਨਹੀਂ ਹੈ, ਪਰ ਮੈਨੂੰ ਤਾਂ ਡਾਢੀ ਲੱਗੀ ਹੋਈ। ਆਖਿਰਕਾਰ ਪਿਆਰੀ ਸਾਧ ਸੰਗਤ, ਅੱਜ ਮਰਦਾਨੇ ਨੇ ਭੁੱਖ ਦੇ ਦੁੱਖ ਵਜੋਂ ਕਈ ਤਰ੍ਹਾਂ ਦੇ ਜਵਾਬ ਸਵਾਲ ਵੀ ਹਜ਼ੂਰ ਨਾਲ ਕੀਤੇ, ਆਖਿਰਕਾਰ ਜਵਾਬ ਦੇ ਕੇ ਤੁਰ ਪਿਆ ਆਖੋ ਸ੍ਰੀ ਭਾਈ। ਪਹਿਲਾਂ ਇਹਨੇ ਕਲੀਅਰ

ਬਾਦਸ਼ਾਹ ਜਿਹੜਾ ਸੀ ਇਹਦਾ ਮਨ ਮੋਹ ਹੋ ਗਿਆ। ਤੁਸੀਂ ਕੌਣ ਹੋ? ਮਰਦਾਨੇ ਨੇ ਕਿਹਾ ਕੌਣ ਕੀ ਪੁੱਛਦਾ ਹੈ, ਆਪ ਨਿਰੰਕਾਰ ਗੁਰੂ ਨਾਨਕ ਹੈ। ਜਿਉਂ ਜੋ ਗੁਰੂ ਨਾਨਕ ਦਾ ਨਾਮ ਲਿਆ ਬਾਦਸ਼ਾਹ ਦੇ ਮਨ ਨੂੰ ਸ਼ਾਂਤੀ ਆ ਗਈ। ਹਜ਼ੂਰ ਕਹਿਣ ਲੱਗੇ ਤਿਰਛੀ ਨਿਗਾਹ ਨਾਲ ਤੱਕਿਆ, ਹੋ ਰਾਜਨ ਹੋ ਬਾਦਸ਼ਾਹ, ਬੇਦੋਸ਼ੀਆਂ ਨੂੰ ਮਾਰਨਾ ਪਾਪ ਹੈ, ਇਹਦਾ ਬਦਲਾ ਦੇਣਾ ਪਵੇ। ਸੱਚ ਦਾ ਨਿਆਂ ਕਰ, ਤਪ ਕਰਕੇ ਤੈਨੂੰ ਰਾਜ ਮਿਲਿਆ ਹੈ, ਰਾਜ ਚ ਰਹਿ ਕੇ ਪਾਪ ਕਰਦਾ ਹੈ, ਯਾਦ ਰੱਖ। ਅਨਕਾਏ ਰਾਤੜਿਆ ਵਾਟ ਜਹੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਖੋਏ ਨਾ। ਗੁਰੂ ਦਾ ਉਪਦੇਸ਼ ਸੁਣ ਕੇ ਬਾਦਸ਼ਾਹ ਚਰਨਾਂ ਤੇ ਬਹਿ ਪਿਆ, ਹਜ਼ੂਰ ਨੇ ਸਿੱਧੇ ਰਸਤੇ ਪਾਇਆ, ਬਾਦਸ਼ਾਹ ਸਿੱਖ ਬਣ ਗਿਆ। ਹਜ਼ੂਰ ਕਹਿਣ ਲੱਗੇ ਸਵਾਸ ਸਵਾਸ ਜਪਿਆ ਕਰ, ਸ੍ਰੀ ਵਾਰ ਬਾਣੀ ਪੜਿਆ ਕਰ, ਸੱਚ ਦਾ ਨਿਆਂ ਕਰਿਆ ਕਰ, ਬਾਦਸ਼ਾਹ ਸਿੱਖ ਹੋ ਗਿਆ, ਸਾਰਾ ਰਾਜ ਸਿੱਖ ਹੋ ਗਿਆ। ਹਜ਼ੂਰ ਤੁਰਨ ਲੱਗੇ, ਲੈ ਮਰਦਾਨੇ ਅਸੀਂ ਤਾਂ ਚੱਲਦੇ, ਹੁਣ ਤੂੰ ਇੱਥੇ ਰਹੋ ਮਹਾਰਾਜ, ਮੈਂ ਤੁਹਾਡੇ ਨਾਲ ਵੀ ਅੱਗੇ ਆਖੋ ਸ੍ਰੀ ਵਾਰ ਕਿਉਂ ਮਰਦਾਨੇ? ਬਸ ਮਹਾਰਾਜ ਪਤਾ ਲੱਗ ਨਾਲ ਤੁਰ ਕੇ ਅੱਜ ਫਿਰ ਮਰਦਾਨਾ ਭੁੱਲ ਗਿਆ ਆਖੋ ਸ੍ਰੀ ਵਾਰ। ਇਨਸਾਨ ਭੁੱਲਣ ਹਾਰ ਹੈ ਪਿਆਰੇ, ਯਾਦ ਰੱਖਣਾ ਉਹ ਇਨਸਾਨ ਹੀ ਨਹੀਂ ਹੈ ਜਿਹੜਾ ਭੁੱਲਦਾ ਨਹੀਂ, ਪਰ ਭੁੱਲਦਾ ਤਾਂ ਜ਼ਰੂਰ ਹੈ, ਪਰ ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ। ਆਖੋ ਸ੍ਰੀ ਵਾਰ, ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ। ਜੇ ਭੁੱਲ ਮੰਨ ਕੇ ਗੁਰੂ ਦੇ ਚਰਨਾਂ ਤੇ ਢਹਿ ਪਵੇ ਫਿਰ ਗੁਰੂ ਨਹੀਂ ਬਖਸ਼ੇਗਾ, ਜ਼ਰੂਰ ਬਖਸ਼ੇਗਾ। ਨਾਨੇ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਬੜਿਆ, ਇਹ ਬੜਿਆ ਜੀ। ਬੱਚਾ ਕਿਤਨੀਆਂ ਗਲਤੀਆਂ ਕਿਉਂ ਨਾ ਕਰ ਲਵੇ, ਪਰ ਜੇ ਬਾਪੂ ਦੇ ਚਰਨਾਂ ਤੇ ਢਹਿ ਪਵੇ, ਬਾਪੂ ਮੇਰੀਆਂ ਪਿਛਲੀਆਂ ਭੁੱਲਾਂ ਮਾਫ਼, ਅੱਗੇ ਨੂੰ ਮੈਂ ਗਲਤੀ ਨਹੀਂ ਕਰਾਂਗਾ। ਕੋਈ ਹੈ ਐਸਾ ਬਾਪੂ ਜਿਹੜਾ ਮਾਫ਼ ਨਾ ਕਰ ਦਿੰਦਾ? ਜ਼ਰੂਰ ਕਰ ਦਿੰਦਾ, ਪਰ ਬੱਚੇ ਨੂੰ ਵੀ ਚਾਹੀਦਾ ਹੈ ਅੱਗੇ ਵਾਸਤੇ ਗਲਤੀਆਂ ਨੂੰ ਕਰ ਦੇ।

ਸਿੱਖ ਦਾ ਅਰਥ ਹੀ ਇਹ ਹੈ ਵੀ ਸਿੱਖੀ ਸਿੱਖਿਆ ਲੈਣ ਵਾਲੇ ਨੂੰ ਸਿੱਖ ਹੈ। ਜਿਹੜਾ ਹਰ ਵੇਲੇ ਸਿੱਖਦਾ ਰਹੇ ਉਹ ਸਿੱਖ। ਸਿੱਖ ਨਾਮ ਹੀ ਉਸੇ ਦਾ ਹੈ ਜੋ ਹਰ ਵੇਲੇ ਸਿੱਖਦਾ ਹੈ। ਬਾਬਾ ਜੀ ਬਖਸ਼ਿਸ਼ ਕਰਦੇ ਸਨ ਬਚਨਾਂ ਦੁਆਰਾ, ਸਿੱਖ ਮਾਇਆ ਧਾਰੀ ਹੋ ਜਾਵੇ ਤਾਂ ਵੀ ਸਿੱਖ, ਜੇ ਰਾਜਾ

ਵਰ ਜਾਵੇ ਤਾਂ ਵੀ ਸਿੱਧ, ਜੇ ਸੰਤ ਬਣ ਗਿਆ ਤਾਂ ਵੀ ਸਿੱਖ। ਸਿੱਖ ਕੀ ਸਿੱਖ ਭਾਈ? ਗੁਰੂ ਦੀ ਸਿੱਖਿਆ ਸਿੱਖ ਆਖੋ ਸ੍ਰੀ ਵਾਜੀ। ਸਿੱਖ ਨਾਮ ਹੀ ਵਿਦਿਆਰਥੀ ਦਾ, ਸਿੱਖ ਦਾ ਅਰਥ ਹੈ ਸਟੂਡੈਂਟ, ਕਿਉਂਕਿ ਸਿੱਖਣ ਵਾਲੇ ਨੂੰ ਕੁਛ ਮਿਲਦਾ ਹੈ। ਜਿਹੜਾ ਕਹਿੰਦਾ ਮੈਂ ਸਿੱਖ ਲਿਆ, ਉਹਨੇ ਕੁਝ ਨਹੀਂ ਸਿੱਖ। ਬਾਣੀ ਚ ਆਇਆ ਸੋ ਅਜਾਨ ਕਹੇ ਮੈਂ ਜਾਣਾ, ਉਹ ਅਜਾਨ ਜਿਸ ਜਿਹੜਾ ਕਹਿੰਦਾ ਮੈਂ ਜਾਣ ਲਿਆ। ਕਹਿੰਦੀ ਸਾਰੀ ਦੁਨੀਆ ਘਾਟ ਨਾ ਕਿ ਨਹੀਂ ਕਹਾਇਆ, ਸਭ ਕਹਿਤੇ ਹੈ ਪਾਇਆ, ਪਰ ਪਤਾ ਉਸ ਵੇਲੇ ਲੱਗਦਾ ਜਿਸ ਵੇਲੇ ਵੇਖੀ ਮਨ ਦੀ ਖਾਰੀ ਕਿਤਨੀ ਕੁ ਵਸਤੂ ਹੈ। ਕੋਈ ਹੈ ਹੀ ਪਟਾਰੀ, ਕਿਵੇਂ ਖਾਲੀ ਪਈ ਹੈ, ਸਕਣੀ ਪਈ। ਤੋ ਜਿਸਨੇ ਜਾਣਿਆ ਉਹ ਕਹਿੰਦਾ ਨਹੀਂ। ਸੋ ਅਜਾਨ ਕਹੇ ਮੈਂ ਜਾਣਾ, ਜਾਣਨ ਹਾਰ ਨਾ ਛਾਨਾ ਰੇ, ਕਾਹੇ ਰੇ ਬਕਬਾਦ ਲਾਇਓ। ਨਾਮਦੇਵ ਜੀ ਕਹਿੰਦੇ ਹਨ ਪੰਡਤਾਂ ਨੂੰ ਮੁਖਾਤਬ ਕਰਕੇ, ਕਾਹੇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨੇ ਛੁਪਾਇਓ। ਕਹਿੰਦੇ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ, ਜਿਹੜਾ ਕਹਿੰਦਾ ਉਹਦੇ ਕੋਲ ਕੁਛ। ਕਹਿ ਕਬੀਰ ਛੂਛਾ ਘੱਟ ਬੋਲੇ, ਕਹਿ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਇਆ ਸੋ ਕਬੂ ਨਾ ਡੋਲੇ। ਤੋ ਜਿਹੜਾ ਕਹਿੰਦਾ ਮੈਂ ਜਾਣੇ, ਉਹਨੇ ਕੁਛ ਨਹੀਂ ਜਾਣੇ। ਤੋ ਜਿਸਨੇ ਜਾਣੇ ਉਹ ਕਹਿੰਦਾ, ਤੋ ਸਿੱਖ ਨੇ ਸਦਾ ਹੀ ਜਾਣਨਾ। ਗੁਰੂ ਕਾ ਸਿੱਖ ਜੋ ਹੈ, ਬਾਬਾ ਜੀ ਬਚਨ ਕਰਦੇ ਸਨ ਬਈ ਸਦਾ ਹੀ ਸਿੱਖਦਾ ਰਹੋ। ਫਿਰ ਕੀ ਸਿੱਖ, ਕਿਹੜੀ ਸਿੱਖਿਆ ਸਿੱਖ? ਗੁਰੂ ਦੀ ਸਿੱਖਿਆ ਸਿੱਖ, ਗੁਰੂ ਦੀ। ਹਮ ਅੰਧਲੇ ਅੰਧ ਵਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਨ ਪਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਗੁਰੂ ਦੀ ਚਾਲੀ ਚੱਲ, ਜੇ ਤੂੰ ਗੁਰੂ ਦਾ ਸਿੱਖਿਆ ਤਾਂ ਗੁਰੂ ਦੀ ਚਾਲੀ ਚੱਲ, ਜੇ ਤੂੰ ਗੁਰੂ ਦੀ ਪ੍ਰਸੰਨਤਾ ਲੈਣੀ ਹੈ ਤਾਂ ਗੁਰੂ ਦੀ ਚਾਲੀ ਚੱਲ। ਫਿਰ ਗੁਰੂ ਦੀ ਚਾਲੀ ਕਿਹੜੀ ਹੈ? ਤੋ ਹਜ਼ੂਰ ਫਰਮਾਉਂਦੇ ਹਨ

ਜ਼ਰੂਰ ਦੀ ਗੱਲ। ਸਿੱਖ ਦਾ ਜੀਵਨ ਕਿਹਾ ਕਰਨ, ਜੋ ਗੁਰੂ ਕਾ ਹੁਕਮ ਹੈ ਉਹ ਕਰਨ, ਜੋ ਵੀ ਬਾਣੀ ਨਾਲ ਜੁੜਨਾ, ਸਿਮਰਨ ਨਾਲ ਜੁੜਨਾ, ਸਵਾਸ ਸਵਾਸ ਜਪਣਾ ਸਤਨਾਮ, ਜਿਨ੍ਹਾਂ ਨੇ ਗੁਰੂ ਦੇ ਹੁਕਮ ਅਨੁਸਾਰ ਆਪਣੇ ਮਨ ਨੂੰ ਸਿਮਰਨ ਵਿੱਚ ਜੋੜਿਆ। ਪਿਆਰੀ ਸਾਧ ਸੰਗਤ, ਫਿਰ ਵਾਹਿਗੁਰੂ ਕਰਦਿਆਂ ਕਰਦਿਆਂ, ਸਿਮਰਨ ਕਰਦਿਆਂ ਕਰਦਿਆਂ ਐਸੀ ਅਵਸਥਾ ਬਣ ਜਾਂਦੀ ਹੈ, ਪਹਿਲਾਂ ਵਾਹਿਗੁਰੂ ਰਸਨਾ ਤੇ ਵਸਦਾ, ਫਿਰ ਮਨ ਚ ਵਸਦਾ, ਫਿਰ ਰੋਮ ਰੋਮ ਚ ਵਸ ਜਾਂਦਾ ਹੈ। ਖੁਸ਼ ਵਾਹਿਗੁਰੂ ਸ਼ਬਦ ਜੋ ਹੈ ਗੁਰੂ ਕਾ ਮੰਤਰ, ਰੋਮ ਰੋਮ ਚ ਵਸ ਜਾਂਦਾ ਹੈ। ਬਾਣੀ ਚ ਆਉਂਦਾ ਹੈ ਗੁਰਮੁਖ ਰੋਮ ਰੋਮ ਹਰ ਪਿਆਰ, ਜਿਹੜੇ ਗੁਰਮੁਖ ਹਨ ਨਾ, ਜਿਨ੍ਹਾਂ ਨੇ ਗੁਰੂ ਨੂੰ ਮੁੱਖ ਰੱਖਿਆ, ਜਿਨ੍ਹਾਂ ਨੇ ਮਨ ਨੂੰ ਮੁੱਖ ਨਹੀਂ ਰੱਖਿਆ। ਜੇ ਮਨ ਨੇ ਕਿਹਾ ਵੀ ਇਹ ਕੰਮ ਕਰ ਲੈ, ਚਲੋ ਕਰ ਲੈਂਦੇ, ਮਨ ਤੋਂ ਗਲਤੀਆਂ ਨਾ ਪੁੱਤਲੇ, ਮਨ ਦੇ ਅੱਖ ਨਹੀਂ ਲੱਗਣਾ ਚਾਹੀਦਾ। ਜੇ ਮਨ ਨੇ ਕਿਹਾ ਵੀ ਉਹਨੇ ਦਾੜੀ ਕੱਟੀ ਹੈ, ਤੂੰ ਵੀ ਕੱਟ ਲਿਆ, ਖੁਸ਼ ਨਹੀਂ ਹੋ, ਇਹ ਵੀ ਕੁਝ ਸਿੱਖੀ, ਇਹ ਵੀ ਕੁਝ ਸਿੱਖੀ ਦਾ ਪਿਆਰ ਨਹੀਂ। ਮਨ ਦੇ ਅੱਖ ਨਹੀਂ ਲੱਗਣਾ, ਮਨ ਨੂੰ ਜਿੱਤਣਾ, ਉਹ ਅਸਲੀ ਸੂਰਮਾ ਬਹਾਦਰ ਹੋਈ ਜਿਹਨੇ ਮਨ ਨੂੰ ਜਿੱਤਿਆ। ਜਿਹੜਾ ਮਨ ਦੇ ਮਗਰ ਭੱਜਿਆ ਫਿਰਦਾ ਹੈ ਉਹ ਕਾਹਦਾ ਸੂਰਮਾ। ਭਾਈ ਸਾਹਿਬ ਜੀ ਲਿਖ ਲੈਣ, ਮਨ ਵੈਰੀ ਨੂੰ ਜਿਸਨੇ ਜਿੱਤਿਆ, ਇਸ ਬਾਦਸ਼ਾਹ ਜਿੱਤ ਜਾਤਾ, ਸੂਰ ਵੀਰ ਵਰਿਆਮ ਨਾ ਕੋਈ, ਜਿਸਨੇ ਤੈਨੂੰ ਦਿਲ ਵਿੱਚ ਜਿੱਤ, ਇਹਨੂੰ ਜਿੱਤਣਾ, ਇਸ ਤੇ ਕੰਟਰੋਲ ਕਰਨਾ। ਉਹ ਸੂਰਮਾ ਜਿਸਨੇ ਮਨ ਤੇ ਕੰਟਰੋਲ ਕੀਤਾ, ਜਿਹੜਾ ਮਨ ਦੇ ਮਗਰ ਲੱਗ ਗਿਆ, ਮਨ ਤੋਂ ਗਲਤੀਆਂ ਦਾ ਪੁੱਤਲ, ਮਿੰਟ ਮਿੰਟ ਬਾਅਦ ਆਪਣੇ ਵਾਸੇ ਚ ਹੀ ਨਹੀਂ ਰਹਿੰਦਾ। ਅਸੀਂ ਇੱਥੇ ਬੈਠੇ ਹਾਂ, ਦੇਸਾਂ ਦੇ ਸਾਤਰਾਂ ਦੀਆਂ ਮਨ ਸੈਰਾਂ ਪਿਆ ਕਰਦਾ, ਉਹ ਜਿਹੀਆਂ ਥਾਵਾਂ ਤੋਂ ਵੀ ਹੋ ਆਉਂਦਾ ਹੈ, ਜਿਹੜੀਆਂ ਥਾਵਾਂ ਨੇ ਵੇਖੀਆਂ ਨੇ, ਕੋਈ ਨਾ ਕੋਈ ਸਰੂਪ ਬਣਾ ਲੈਂਦਾ ਆਪਣੇ ਆਪ। ਤੋ ਮਨ ਨੂੰ ਖਿੱਚਣਾ ਹੈ ਆਪਣੇ ਵੱਲ, ਆਖੋ ਸ੍ਰੀ ਭਾਈ, ਮਨ ਦੇ ਮਗਰ ਨਹੀਂ ਖਿੱਚਿਆ ਜਾਣਾ, ਇਹਨੂੰ ਆਪਣੇ ਵੱਲ ਖਿੱਚਣਾ ਹੈ ਭਾਈ, ਇਹਨੂੰ ਮਿੱਤਰ ਬਣਾ ਕੇ ਇਸ ਤੋਂ ਕੰਮ ਲੈਣਾ ਹੈ। ਮਨ ਨੂੰ ਮੁੱਖ ਨਹੀਂ ਰੱਖਣਾ, ਗੁਰੂ ਨੂੰ ਮੁੱਖ ਰੱਖਣਾ, ਗੁਰੂ ਨੂੰ ਕਿਹਾ ਹੈ। ਜਿਨ੍ਹਾਂ ਨੇ ਗੁਰੂ ਨੂੰ ਮੁੱਖ ਰੱਖਿਆ ਹੈ ਪਿਆਰੀ ਸਾਧ ਸੰਗਤ, ਉਹਨਾਂ ਦੇ ਰੋਮ ਰੋਮ ਦੇ ਵਿੱਚੋਂ ਸਿਮਰਨ ਦੀਆਂ ਆਵਾਜ਼ਾਂ, ਰੋਮ ਪਹਿਲਾਂ ਸਿਮਰਨ ਰਸਨਾ ਤੇ ਆ ਕੇ ਵਸਿਆ, ਰਸਨਾ ਦੁਆਰਾ ਮਨ ਤੇ, ਫਿਰ ਮਨ ਵਿੱਚ ਵਸਿਆ, ਫਿਰ ਤਨ ਵਿੱਚ ਵਸ ਗਿਆ, ਮਨ ਵਿੱਚ ਵਸਿਆ ਫਿਰ ਤਨ ਵਿੱਚ ਵਸ ਗਿਆ, ਫਿਰ ਜਿਸ ਵੇਲੇ ਤਨ ਵਿੱਚ ਵਸ ਜਾਂਦਾ ਸਿਮਰਨ, ਫਿਰ ਤਨ ਦੇ ਉੱਤੇ 7 ਕਰੋੜ ਰੋਮ ਹਨ, ਸਰੀਰ ਦੇ ਉੱਤੇ 7 ਕਰੋੜ ਰੋਮ ਹਨ, ਫਿਰ ਇੱਕ ਰਸਨਾ ਵਾਹਿਗੁਰੂ ਨਹੀਂ ਜਪਦੀ, 7 ਕਰੋੜ ਵੀ ਨਹੀਂ ਜਪਿਆ ਜਾਂਦਾ ਸ੍ਰੀ ਵਾਹ ਜੇ ਤੇਰੀ ਵਾਹਿਗੁਰੂ। ਗੁਰਮੁਖ ਦੀ ਅਵਸਥਾ, ਗੁਰਮੁਖ ਰੋਮ ਰੋਮ ਹਰ ਪਿਆਰ, ਗੁਰਮੁਖ ਰੋਮ ਰੋਮ ਹਰ ਪਿਆਰ, ਆਪ ਕਰੀਏ ਦਰਸ਼ਨ। ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਦੋ ਗੁਰੂ ਕੇ ਸਿੱਖ ਇੱਥੇ ਪਿੰਡ ਚ ਰਹਿੰਦੇ, ਗੁਰੂ ਦੀ ਬਖਸ਼ਿਸ਼ ਹੋਈ, ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਮਨ ਧੋਤਾ ਹੋਇਆ ਸੀ, ਚੋਲੀ ਅੜ ਕੇ ਜਾਚਨਾ ਕੀਤੀ, ਦਾਤਾ ਜੀ ਬਖਸ਼ਿਸ਼ ਕਰੋ, ਵਿਸ਼ਰਨਾ ਹੀ ਦਾਤਾਰ, ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ, ਨਾਨਕ ਜਾਓ ਨਾਮ ਦੀ ਦਾਤ ਪੁਰਸ਼। ਸੱਚੇ ਪਾਤਸ਼ਾਹ ਨਾਮ, ਨਾਮ ਪੂਰੇ ਗੁਰੂ ਤੋਂ ਮਿਲਦਾ ਹੈ, ਪੂਰਾ ਗੁਰੂ ਕੌਣ ਹੈ, ਪਿਆਰ ਨਾਲ ਆਖੋ ਧੰਨ ਗੁਰੂ ਅਰਜਨ, ਪੂਰੇ ਗੁਰੂ ਤੋਂ ਦਾਤ ਮਿਲਦੀ, ਨਾਮ ਅਮੋਲਕ ਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੇ ਲੱਗੀਆਂ, ਕੜ ਰਤਨ ਦੇਵੇ ਪ੍ਰਗਾਸ। ਦੋਵਾਂ ਨੇ ਜਾਚਨਾ ਕੀਤੀ, ਗੁਰੂ ਨੇ ਤੱਕਿਆ ਭਾਂਡਾ ਸਾਫ਼ ਹੈ, ਨਾਮ ਵਸਤੂ ਰੱਖ ਦਿੱਤੀ, ਗੁਰਮੰਤਰ ਲੈ ਕੇ ਆਪਣੇ ਘਰ ਆ ਗਏ, ਫਿਰ ਅਭਿਆਸ ਸ਼ੁਰੂ ਕਰ ਦਿੱਤਾ। ਨਾਮ ਦੀ ਵਸਤੂ ਮਿਲੀ, ਉਸਨੂੰ ਕਮਾਈ ਦੇ ਨਾਲ ਹਿੜਕੇ ਅਭਿਆਸ ਸ਼ੁਰੂ ਕੀਤਾ। ਪਿਆਰੀ ਸਾਧ ਸੰਗਤ, ਨਾਮ ਜਪਦਿਆਂ ਜਪਦਿਆਂ ਇਹ ਅਵਸਥਾ ਬਣੀ, ਤੁਰਦਿਆਂ ਫਿਰਦਿਆਂ, ਬਹਿਦੀਆਂ ਉੱਠਦੀਆਂ,
ਜਿਸ ਵੇਲੇ ਲੇਟ ਵੀ ਜਾਂਦੇ ਹਨ, ਨੀਂਦਰ ਵੀ ਆ ਜਾਂਦੀ ਹੈ, ਇਹਨਾਂ ਦੇ ਰੋਂਦ ਰੋਂਦ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਸਤਨਾਮ ਦਿੱਤਾ ਹੈ ਮੰਤਰ ਮੇਰੇ ਪੰਜੇ ਪਾਤਸ਼ਾਹ ਜੀ ਨੇ ਸਤਨਾਮ ਦਾ, ਤੇ ਇੱਕ ਨੂੰ ਵਾਹਿਗੁਰੂ। ਜਿਸ ਵੇਲੇ ਸਿਮਰਨ ਵਿੱਚ ਜੁੜ ਕੇ ਵਜਬ ਆਇਆ, ਕੁਝ ਸਮੇਂ ਦੇ ਬਾਅਦ ਖਿਆਲ ਆਇਆ ਮਨਾ ਚਲੋ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ, ਜਿਸ ਦਾਤੇ ਨੇ ਅਸਾਂ ਮੋਇਆਂ ਨੂੰ ਜਵਾਲਿਆ ਹੈ ਸਿਮਰਨ ਦੇ ਤਾਂ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜੀਵਿਆ ਤੁਸੀਂ ਸਾਰੇ ਜੀਵੇ ਹੋ ਆ ਕੁਛ ਨਹੀਂ ਵਸਾਈ, ਕਿਉਂਕਿ ਤੁਹਾਡੇ ਹਿਰਦੇ ਚ ਸਾਈਂ ਵਸਿਆ। ਸੋ ਜੀਵੇ ਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜਿਨ੍ਹਾਂ ਦੇ ਅੰਦਰ ਸਾਈ ਨਹੀਂ ਵਸਿਆ, ਸਿਮਰਨ ਨਹੀਂ ਆਇਆ, ਉਹ ਤੁਰਦੇ ਫਿਰਦੇ ਹੀ ਮੁਰਦੇ, ਤੁਰਦੇ ਫਿਰਦੇ ਵੀ ਦੁਰਲਭ ਦੇ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਆਤਮ ਘਾਤੀ। ਨਾਮ ਤੋਂ ਹੀਣਾ ਇਨਸਾਨ ਹਜ਼ੂਰ ਕਹਿੰਦੇ, ਉਹ ਤਾਂ ਆਪਣੀ ਆਤਮਾ ਦਾ ਘਾਤ ਕਰ ਰਿਹਾ, ਆਤਮਾ ਦਾ ਘਾਤ। ਜਿਹੜਾ ਆਪਣੀ ਆਤਮਾ ਦਾ ਘਾਤ ਕਿਆ ਕਰਨਾ, ਉਹਨੇ ਦੂਜੇ ਦਾ ਕਿਸੇ ਦਾ ਕੀ ਸਵਾਰਨਾ। ਨਾਮ ਨਾ ਜਪੇ ਤਾਂ ਆਤਮ ਘਾਤੀ, ਆਤਮ ਘਾਤੀ ਏਡਾ ਵੱਡਾ ਪਾਪੀ ਹੈ। ਬਾਣੀ ਚ ਆਇਆ ਆਤਮ ਘਾਤੀ ਜਗਤ ਕਸਾਈ, ਏਡਾ ਵੱਡਾ ਪਾਪੀ ਹੈ ਆਤਮ ਘਾਤੀ। ਤਾਂ ਉਹ ਆਤਮ ਘਾਤੀ ਹੈ ਜਿਸਨੇ ਨਾਮ ਨੂੰ ਭੁਲਾ ਦਿੱਤਾ। ਫਿਰ ਹਜ਼ੂਰ ਕਹਿੰਦੇ ਮੈਨੂੰ ਇਸ ਧਰਤੀ ਦੇ ਉਹਦਾ ਜਿਉਣਾ ਕਿਸੇ ਲੇਖੇ ਨੇ, ਦੁਰਲਭ ਦੇ ਪਾਈ ਵੱਡ ਭਾਗੀ, ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਕਿਉਂ ਨਾ ਜਾਈ ਜਿਹਨਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣੇ ਕੰਮ। ਕਿਹੜੇ ਕੰਮ ਦਾ ਜੀ, ਕਿਹੜੇ ਕੰਮ ਦਾ ਜੀਵਨ ਹੈ? ਬੱਚਾ ਜੇ ਪੜ੍ਹਾਈ ਨਾ ਪੜ੍ਹੇ ਅਸੀਂ ਕਹਿੰਦੇ ਕਿ ਤੇਰਾ ਜੀਵਨ ਨਿਕੰਮਾ ਹੋ ਗਿਆ, ਵੱਡਿਆਂ ਕਿ ਕੀ ਕਰੇਗਾ, ਕੀ ਕੰਮ ਕਾਰ ਕਰੇਗਾ, ਪੜ੍ਹਾਈ ਨਹੀਂ ਪੜ੍ਹੀ। ਇਹ ਤਾਂ ਦੁਨਿਆਵੀ ਮਿਸਾਲ ਹੈ। ਹਜ਼ੂਰ ਕਹਿੰਦੇ ਨਾਮ ਬਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀਵਨ, ਪਰ ਨਾਮ ਵਾਲਾ ਜੀਵਨ ਸਫਲ ਹੈ। ਤਾਂ ਇਹਨਾਂ ਨੂੰ ਨਾਮ ਦੀ ਦਾਤ ਮਿਲੀ ਸੀ, ਇਹਨਾਂ ਨੇ ਨਾਮ ਦਾ ਜਾਪ ਕੀਤਾ, ਅਭਿਆਸ ਕੀਤਾ, ਰੋਮ ਰੋਮ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਸ੍ਰੀ ਵਾਹਿਗੁਰੂ, ਦੂਜੇ ਦੇ ਸਤਨਾਮ ਦੀਆਂ ਆਵਾਜ਼ਾਂ, ਦੋਵੇਂ ਤਿਆਰ ਹੋ ਤੁਰਨ ਲੱਗੇ। ਖਿਆਲ ਆਇਆ ਮਨ ਜਿੱਥੇ ਗੁਰੂ ਦੇ ਦਰਸ਼ਨ ਕਰਨੇ ਹਨ, ਪੰਜਵੇਂ ਪਾਤਸ਼ਾਹ ਦੇ ਦਰਸ਼ਨ, ਉੱਥੇ ਗੁਰੂ ਕੇ ਲੰਗਰ ਵਾਸਤੇ ਕੁਛ ਮਾਇਆ ਵੀ ਲੈ ਚੱਲੀ, ਪੰਜ ਸੌ ਰੁਪਏ ਦੀਆਂ ਇਹਨਾਂ ਵਾਸਲੀਆਂ ਭਰਨੀਆਂ, ਪੁਰਾਣੀਆਂ ਵਾਸਲੀਆਂ ਕੱਪੜੇ ਦੀਆਂ ਬਣਾ ਕੇ ਉਹਦੇ ਰੁਪਈਏ ਪਾਉਂਦੇ ਸੀ, ਪੰਜ ਸੌ ਰੁਪਈਆ ਇਹਨਾਂ ਨੇ ਨਾਲ ਲੈ ਲਿਆ। ਲੱਕ ਨਾਲ ਵਾਸਲੀਆਂ ਬੰਨੀਆਂ, ਤੁਰਨ ਲੱਗੇ, ਇਹਨਾਂ ਦੀਆਂ ਘਰਾਂ ਵਾਲੀਆਂ ਨੇ ਪੁੱਛੇ ਹੱਥ ਜੋੜ ਕੇ, ਸਵਾਮੀ ਵਾਪਸ ਕਦ ਆਓਗੇ? ਆਖੋ ਸ੍ਰੀ ਵਾਸ। ਕਹਿਣ ਲੱਗੇ ਦੋਵਾਂ ਨੇ ਕਿਹਾ ਕਿ ਭਾਗਵਾਨੋ, ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ, ਪਤਾ ਨੀ ਕਦ ਆਈਏ। ਪਰ ਫਿਰ ਪੁੱਛਿਆ, ਸਰਤਾਜ ਫਿਰ ਵੀ ਕੁਝ ਦੱਸੋ ਤਾਂ ਸਹੀ। ਕਹਿਣ ਲੱਗੇ 15 ਦਿਨਾਂ ਬਾਅਦ ਵਾਪਸ ਆ ਜਾਣਾ। 15 ਦੋਵੇਂ ਤੁਰ ਪਏ, ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਸਨ, ਤਰਨ ਤਾਰਨ ਪੱਟੀ ਤੁਰੇ ਹਨ। ਨਿਰੰਕਾਰ ਦੀ ਨੇਤ ਇੱਕ ਪਿੰਡ ਵਿੱਚ ਰਾਤ ਪੈ ਗਈ, ਸ਼ਾਮਾਂ ਪਈਆਂ, ਸੋਚਿਆ ਵੀ ਰਾਤ ਬਿਤਾਣੀ ਹੈ ਇੱਥੇ, ਇਸ ਤਰ੍ਹਾਂ ਕਰੀਏ। ਫਿਰ ਕੋਈ ਮਨਮੁੱਖ ਮਿਲ ਗਿਆ, ਆਖੋ ਸਿੰਘ ਵਾਲੀ, ਕੋਈ ਸਾਖਤ ਪੁਰਸ਼ ਮਿਲ ਗਿਆ, ਕੋਈ ਵੈਲੀ ਮਿਲ ਗਿਆ। ਸਾਖਤ ਪੁਰਸ਼ ਕੌਣ ਹੈ? ਜੋ ਨਿਗੁਰਾ ਹੈ, ਰੱਬ ਤੋਂ ਟੁੱਟਾ ਹੋ, ਜੋ ਗੁਰਪੀਰ ਵਾਲਾ ਨਹੀਂ, ਸ਼ਰਾਬੀ ਕਬਾਬੀ, ਉਹ ਮਿਲ। ਪੁੱਛਿਆ ਜੀ ਕਿੱਧਰ ਚੱਲੇ ਹੋ? ਸਿੱਖਾਂ ਨੇ ਕਿਹਾ ਸੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ, ਰਾਤ ਆ ਗਈ, ਰਾਤ ਬਿਤਾਣੀ। ਇਹਨੇ ਸੋਚਿਆ ਗੁਰੂ ਕੇ ਸਿੱਖ ਹਨ, ਜੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ, ਇਹਨਾਂ ਕੋਲ ਕੁਛ ਭੇਟਾ ਵੀ ਹੋਵੇ। ਖਾਲੀ ਤਾਂ ਜਾਂਦੇ ਹੀ ਨਹੀਂ ਸਿੱਖ, ਤੁਸੀਂ ਮੇਰੇ ਘਰ ਆਰਾਮ ਕਰ ਲਓ। ਸੱਤ ਬੱਚੇ ਇਹ ਆਪਣੇ ਘਰ ਲੈ ਆਏ,
ਜਿਸ ਵੇਲੇ ਗੁਰੂ ਕੇ ਸਿੱਖ ਪਹੁੰਚੇ, ਔਲੇ ਪਾਲੇ ਬਾਣੀ ਪੜਨ ਵਾਲੇ ਸਨ, ਕਿਉਂਕਿ ਗੁਰੂ ਕੇ ਸਿੱਖ ਨੂੰ ਭਾਈ ਸਾਹਿਬ ਜੀ ਲਿਖਿਆ ਗੁਰਸਿੱਖੀ

ਐਸੇ ਗੁਰ ਕਉ ਬਲ ਬਲ ਜਾਈਏ।

ਕਹਿੰਦੇ ਕਿਸੇ ਪੇੜ ਨੂੰ ਮੁੱਢ ਤੋਂ ਕੱਟ ਦਿਓ ਨਾ, ਉਸ ਦੀਆਂ ਡਾਹਣੀਆਂ ਸਾਰੀਆਂ ਹਰੀਆਂ ਭਰੀਆਂ ਜੋ ਹਨ ਉਹ ਸੁੱਕ ਜਾਂਦੀਆਂ ਹਨ, ਪਈਆਂ ਪਈਆਂ ਫਿਰ ਗਲ ਜਾਂਦੀਆਂ ਹਨ। ਸੋ ਸਤਸੰਗ ਜੀ, ਫਿਊ ਸੈਕਿੰਡ ਦੇ ਵਾਸਤੇ ਆਪਣੇ ਅੰਦਰ ਇਸ ਗੱਲ ਨੂੰ ਉਤਾਰੋ, ਆਪਣੇ ਅੰਦਰ ਇਸ ਗੱਲ ਨੂੰ ਉਤਾਰੋ, ਬਾਬਾ ਜੀ ਨੂੰ ਸੁਣੋ ਔਰ ਆਪਣੇ ਆਪ ਤੇ ਲਾਗੂ ਕਰੋ, ਆਪਣੇ ਆਪ ਨਾਲ ਰਿਲੇਟ ਕਰੋ ਕਿ ਉਹ ਕੋਈ ਹੋਰ ਥੋੜੋ ਹਨ ਜਿਨ੍ਹਾਂ ਦੇ ਗੁਣ ਗਲੇ ਪਏ ਹਨ, ਮੈਂ ਵੀ ਤੇ ਉਹਨਾਂ ਦੇ ਵਿੱਚ ਹੀ ਹਾਂ। ਸਾਡੇ ਸਭਨਾਂ ਦੇ ਹੀ ਗੁਣ ਗਲ ਗਏ ਹਨ, ਅਸੀਂ ਅੰਦਰੋਂ ਗਲੇ ਪਏ ਹਾਂ, ਤੂੰ ਕਿਸ ਨੂੰ ਆਖੀਏ ਕਿ ਤੂੰ ਬੁਰਾ ਹੈ, ਕਿਸ ਨੂੰ ਆਖੀਏ ਕਿ ਤੂੰ ਮਾੜਾ ਹੈ, ਜਦ ਮੈਂ ਵੀ ਗਲਿਆ ਪਿਆ ਹਾਂ, ਦੂਸਰਾ ਵੀ ਗਲਿਆ ਪਿਆ ਹੈ। ਤੋ ਹੁੰਦਾ ਐਸਾ ਹੈ ਕਿ ਇੱਕ ਨੂੰ ਆਪਣਾ ਗਲਿਆਪਨ ਨਜ਼ਰ ਨਹੀਂ ਆਉਂਦਾ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਜਦਕਿ ਸਾਰੇ ਹੀ ਗਲੇ ਪਏ ਹਨ। ਅਗਰ ਅੱਜ ਦੇ ਕੀਰਤਨ ਦੇ ਵਿੱਚ ਅਸੀਂ ਇਸ ਗੁਰੂ ਬਾਬਾ ਜੋ ਕਿ ਡਾਕਟਰ ਹਨ, ਜੋ ਕਿ ਪੂਰਨ ਵੈਦ ਹਨ, ਔਰ ਅਸੀਂ ਅਗਰ ਇਹਨਾਂ ਦੇ ਸਿੱਖ ਹਾਂ, ਇਹਨਾਂ ਤੇ ਸ਼ਰਧਾ ਰੱਖਦੇ ਹਾਂ, ਤੇ ਗੁਰੂ ਬਾਬਾ ਜੀ ਦੀ ਗੱਲ ਨੂੰ ਮੰਨ ਕੇ ਜਾਈਏ ਤੇ ਆਪਣੇ ਅੰਦਰ ਇਹ ਖਿਆਲ ਲੈ ਕੇ ਜਾਈਏ ਗੁਰੂ ਬਾਬਾ ਜੀ ਗਲਤ ਨਹੀਂ ਕਹਿੰਦੇ, ਜੋ ਉਹਨਾਂ ਦੀ ਡਾਇਗਨੋਜ਼ ਹੈ, ਜੋ ਉਹਨਾਂ ਦਾ ਨਿਚੋੜ ਹੈ, ਤੱਤ ਹੈ, ਉਹ ਇਹ ਹੈ ਕਿ ਅੰਦਰੋਂ ਮੈਂ ਗਲਿਆ ਹੋਇਆ ਇਨਸਾਨ ਹਾਂ। ਇਹ ਆਪਣੇ ਆਪ ਨੂੰ ਹਰੇਕ ਨੇ ਇਹ ਆਖਣਾ ਹੈ, ਕਿਉਂਕਿ ਗੁਰੂ ਬਾਬਾ ਜੀ ਦੀ ਨਜ਼ਰ ਦੇ ਸਾਹਮਣੇ ਆਉਂਦਿਆਂ ਸਾਰ ਉਹ ਸਾਡੀ ਤਸਵੀਰ ਨੂੰ ਜਾਣ ਜਾਂਦੇ ਹਨ। ਉਹ ਆਖਦੇ ਹਨ, ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਸਾਰੇ ਹੀ ਗੁਣ ਗਲ ਗਏ ਹਨ। ਔਰ ਜੋ ਇਨਸਾਨ ਇਸ ਗੱਲ ਨੂੰ ਆਪਣੇ ਤੇ ਲਾ ਲਏਗਾ, ਉਸਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੋਏਗੀ ਕਿ ਮੈਂ ਗਲਿਆ ਪਿਆ ਹਾਂ, ਮੈਂ ਠੀਕ ਹੋ ਜਾਵਾਂ, ਮੈਂ ਠੀਕ ਹੋ ਜਾਵਾਂ। ਔਰ ਜਦੋਂ ਇਸ ਕਾਇਆ ਦੇ ਗੁਣ ਗਲ ਜਾਣ, ਜੋ ਕਿ ਸਾਡੇ ਸਭਨਾਂ ਦੇ ਨਾਲ ਹੋਇਆ ਹੈ, ਫਿਰ ਇਹ ਕਾਇਆ ਨਾ ਦੁਰਲੱਭ ਰਹਿੰਦੀ ਹੈ, ਨਾ ਇਹ ਮੰਦਰ ਰਹੀ, ਨਾ ਇਹ ਸਰੋਵਰ ਰਹੀ, ਨਾ ਇਹ ਰੱਬ ਦੀ ਕਾਮਣੀ ਰਹੀ, ਔਰਤ ਰਹੀ, ਗਲ ਗਈ। ਰੱਬ ਇਹੀ ਜਿਹੀ ਨੂੰ ਥੋੜੋ ਆਪਣੀ ਕਾਮਣੀ ਬਣਾਉਂਦਾ, ਨਾ ਇਹ ਰੱਬ ਦੀ ਕਾਮਣੀ ਰਹੀ, ਨਾ ਹੀ ਇਹ ਸਾਨੂੰ ਅਕਾਲ ਪੁਰਖ ਤੱਕ ਪਹੁੰਚਾਉਣ ਦੇ ਯੋਗ ਇੱਕ ਇੰਸਟਰੂਮੈਂਟ ਰਿਹਾ, ਵਹੀਕਲ ਰਿਹਾ, ਕਿਉਂਕਿ ਗਲ ਗਿਆ ਹੈ। ਜਦੋਂ ਫਿਰ ਇਹ ਗਲ ਜਾਏ, ਉਦੋਂ ਇਸ ਦਾ ਜੋ ਦਰਜਾ ਹੈ, ਇਸ ਦਾ ਜੋ ਸਟੇਟਸ ਹੈ, ਇਸ ਦੀ ਜੋ ਪਲੇਸ ਹੈ, ਥਾਂ ਹੈ, ਇਸ ਨੂੰ ਫਿਰ ਕੀ ਆਖਿਆ ਜਾਂਦਾ ਹੈ, ਅੱਜ ਆਪ ਜੀ ਦੇ ਸਾਹਮਣੇ ਮੈਂ ਉਹ ਰੱਖਣ ਲੱਗਾ, ਛੇ ਨੁਕਤੇ ਰੱਖਾਂਗਾ। ਗੁਰੂ ਬਾਬਾ ਜੀ ਇਸ ਗਲੇ ਹੋਏ ਜੀਵਨ ਨੂੰ, ਗਲੀ ਹੋਈ ਕਾਇਆ ਨੂੰ ਕੀ ਸ਼ਬਦ ਵਰਤਦੇ ਹਨ, ਕਿਉਂਕਿ ਗਲੀ ਪਈ। ਨੰਬਰ ਇੱਕ ਸੁਣੋ, ਹੁਣ ਇਹ ਸਭ ਕੁਝ ਸਾਡੇ ਤੇ ਲਾਗੂ ਹੁੰਦਾ। ਨੰਬਰ ਇੱਕ ਨੁਕਤਾ ਹੈ, ਉਹ ਕਹਿੰਦੇ ਇਸ ਦੇ ਤਿਰਕਾਰ ਹੈ, ਲਾਨਤ ਹੈ, ਤਿਰਕਾਰ ਹੈ। ਹੁਣ ਜੋ ਸ਼ਖਸ ਬਹੁਤ ਪ੍ਰੇਮ ਨਾਲ ਗੁਰੂ ਬਾਬੇ ਤੇ ਉੱਤੇ ਬਹੁਤ ਸ਼ਰਧਾ ਦੇ ਨਾਲ ਪੂਰਨ ਵਿਸ਼ਵਾਸ ਰੱਖ ਕੇ ਸੁਣੇਗਾ, ਉਹ ਸ਼ਰਮਸਾਰ ਹੋ ਜਾਏਗਾ, ਉਸ ਦੀਆਂ ਅੱਖਾਂ ਚ ਅਥਰੂ ਵੀ ਆ ਜਾਣਗੇ, ਉਸ ਦਾ ਦਿਲ ਵੀ ਫੁੱਟ ਫੁੱਟ ਕੇ ਰੋਏਗਾ, ਉਸ ਨੂੰ ਆਪਣੇ ਆਪ ਤੋਂ ਗਿਲਾਨੀ ਆਏਗੀ, ਉਸ ਨੂੰ ਆਪਣੇ ਆਪ ਤੋਂ ਲੱਜਾ ਆਏਗੀ, ਸ਼ਰਮ ਆਏਗੀ ਕਿ ਗੁਰੂ ਬਾਬਾ ਜੀ ਆਖਦੇ ਹਨ ਕਿ ਤੇਰੇ ਗੁਣ ਗਲ ਗਏ ਹਨ, ਇਸ ਕਰਕੇ ਤੇਰੇ ਜੀਵਨ ਦੇ ਤਿਰਕਾਰ ਹੈ। ਨੰਬਰ ਇੱਕ ਨੁਕਤਾ ਕਹਿੰਦੇ ਹਨ,
ਅਤੇ ਤੇਰਾ ਖਾਣਾ ਉਸਦੇ ਵੀ ਤਿਰਕਾਰ, ਤੇਰਾ ਪੀਣਾ ਉਸਦੇ ਵੀ ਤਿਰਕਾਰ, ਤੇਰਾ ਸੌਣਾ ਪਹਿਨਣਾ ਸਭ ਕੁਛ ਤੇਰੇ ਸਭ ਕੁਛ ਨੂੰ ਤਿਰਕਾਰ ਹੈ, ਕਿਉਂਕਿ ਤੇਰਾ ਤੂੰ ਆਪਣੇ ਆਪ ਨੂੰ ਗਾਲ ਲਿਆ ਹੈ, ਤੂੰ ਗਲਿਆ ਪਿਆ, ਤੂੰ ਕਿਸੇ ਕੰਮ ਦਾ ਨਹੀਂ।

ਸਰੀਰ ਦੇ ਤ੍ਰਿਕਾਰ ਹੈ। ਤ੍ਰਿਗ ਸਰੀਰ ਕੁਟੰਬ ਸਹਿਤ ਸਿਓ, ਆ ਵੀ ਨੁਕਤਾ ਸਮਝਣ ਵਾਲਾ ਹੈ। ਕਹਿੰਦੇ ਤੇਰੇ ਸਰੀਰ ਦੇ ਤ੍ਰਿਕਾਰ ਕੁਟੰਬ ਸਹਿਤ ਸਿਓ ਤੇ ਸਾਰੇ ਹੀ ਪਰਿਵਾਰ ਸਮੇਤ, ਤੂੰ ਗਲਿਆ ਹੈ ਤੇ ਤੂੰ ਜਿਸ ਤਰ੍ਹਾਂ ਦਾ ਪਰਿਵਾਰ ਪੈਦਾ ਕਰੇਗਾ ਉਹ ਵੀ ਤੇ ਗਲਿਆ ਹੀ ਹੋਏਗਾ। ਤੂੰ ਜੇ ਬੱਚੇ ਗਲ ਗਏ ਹਨ ਤੇ ਉਸਦੇ ਜ਼ਿੰਮੇਵਾਰ ਕੌਣ ਹਨ? ਜੋ ਖੁਦ ਗਲੇ ਪਏ ਸਨ ਉਹਨਾਂ ਨੇ ਉਹਨਾਂ ਨੂੰ ਵੀ ਗਾਲ ਦਿੱਤਾ। ਅੱਜ ਜੋ ਗਲੇ ਪਏ ਹਨ ਉਹ ਆਪਣੇ ਲਈ ਫਿਕਰਮੰਦ ਨਹੀਂ ਹਨ, ਉਹ ਗਲੇ ਹੋਏ ਉਹਨਾਂ ਲਈ ਫਿਕਰਮੰਦ ਹਨ ਕਿ ਇਹਨਾਂ ਨੂੰ ਅਸੀਂ ਠੀਕ ਕਰ ਸਕੀਏ ਜੋ ਖੁਦ ਗਲੇ ਪਏ ਹਨ, ਜਦਕਿ ਉਸਦੇ ਰਿਸਪੋਂਸੀਬਲ ਉਹ ਖੁਦ ਆਪ ਹਨ। ਦੇ ਡੋਂਟ ਵਾਂਟ ਟੂ ਕਿਓਰ ਦੈਮਸੈਲਵ, ਪਰ ਜਿਹੜੇ ਹਾਲੇ ਗਲੇ ਹੀ ਨਹੀਂ ਹਨ ਬਹੁਤ ਇਨੋਸੈਂਟ ਹਨ, ਬਹੁਤ ਖੂਬਸੂਰਤ ਹਨ, ਬਹੁਤ ਭੋਲੇ ਪਾਲੇ ਹਨ, ਬਹੁਤ ਨਿਰਛਲ ਹਨ, ਉਹਨਾਂ ਦੀ ਜ਼ਿਆਦਾ ਚਿੰਤਾ ਹੈ। ਜੋ ਐਕਸਟ੍ਰੀਮਲੀ ਕਰਪਟ ਹਨ, ਟੋਟਲੀ ਗਲੇ ਪਏ ਹਨ, ਟੋਟਲੀ ਬਿਮਾਰ ਹਨ, ਉਹ ਆਪਣੇ ਲਈ ਚਿੰਤਾਤੁਰ ਨਹੀਂ ਹਨ। ਤੋ ਮਹਾਰਾਜ ਜੀ ਆਖਦੇ ਹਨ ਰਿਗ ਸਰੀਰ ਕੁਟੰਬ ਸਹਿਤ ਸਿਓ, ਸਾਰੇ ਕੁਟੰਬ ਦੇ ਹੀ ਤ੍ਰਿਕਾਰ, ਸਾਰਾ ਕੁਟੰਬ ਹੀ ਗਲ ਗਿਆ ਹੈ।

ਸੋ ਪਹਿਲਾ ਰੁਤਬਾ ਸਾਨੂੰ ਇਹ ਮਿਲਿਆ ਹੈ। ਕਿੱਥੇ ਰੁਤਬਾ ਮਿਲਿਆ ਸੀ? ਦੁਰਲੱਭ ਦਾ, ਕਿਉਂਕਿ ਸਾਡੇ ਗੁਣ ਗਲ ਗਏ, ਗੁਰੂ ਉਪਦੇਸ਼ ਦੇ ਨਾਲ ਅਸੀਂ ਸਮਝੇ ਨਹੀਂ ਅਤੇ ਦੁਨੀਆਂ ਦੀ ਚਾਲ ਦੇ ਪਿੱਛੇ ਚੱਲ ਪਏ, ਤਾਂ ਦੁਰਲੱਭ ਹੁੰਦੇ ਹੋਏ ਅਸੀਂ ਤ੍ਰਿਕਾਰ ਵਾਲੇ ਲੈਵਲ ਤੇ ਪਹੁੰਚ ਗਏ, ਸਾਨੂੰ ਤ੍ਰਿਕਾਰ ਆਖਿਆ ਗਿਆ। ਦੂਸਰਾ ਨੁਕਤਾ, ਗੁਰੂ ਮਹਾਰਾਜ ਜੀ ਆਖਦੇ ਹਨ ਇਹ ਨਾਪਾਕ ਹੈ, ਇਹ ਪਵਿੱਤਰ ਨਹੀਂ। ਨਾਪਾਕ ਫਿਲਥੀ ਕਹਿੰਦੇ ਹਨ,

ਸਰੀਰ ਇਹ ਸਾਡਾ ਵਿਰੋਧੀ ਹੋ ਜਾਂਦਾ। ਅਸੀਂ ਚਾਹੁੰਦੇ ਹਾਂ ਤੰਦਰੁਸਤ ਰਹੇ, ਇਹ ਤੰਦਰੁਸਤ ਰਹਿੰਦਾ ਨਹੀਂ। ਅਸੀਂ ਚਾਹੁੰਦੇ ਨੂੰ ਕੁਛ ਨਾ ਹੋਵੇ, ਪਰ ਇਸ ਨੂੰ ਕੁਛ ਨਾ ਕੁਛ ਹੋਇਆ ਹੀ ਰਹਿੰਦਾ। ਕਦੋਂ ਅਸੀਂ ਚਾਹੁੰਦੇ ਹਾਂ ਕਿ ਬਿਮਾਰ ਹੋਵੇ? ਔਰ ਇਸ ਤਰ੍ਹਾਂ ਦੀਆਂ ਬੜੀਆਂ ਪੰਕਤੀਆਂ ਮਹਾਰਾਜ ਵਿੱਚ ਮਿਲਦੀਆਂ ਹਨ। ਇੱਕ ਦੋ ਹੋਰ ਸੁਣਾਉਂਦੇ ਹਾਂ। ਗੁਰੂ ਸਾਹਿਬ ਆਖਦੇ ਹਨ, ਇੱਕ ਜਗ੍ਹਾ ਆਖਿਆ, ਵਿਣ ਆਵੇ ਵਿਰੋਧ ਸਰੀਰ, ਸਰੀਰ ਹੀ ਵਿਰੋਧੀ ਹੋ ਗਿਆ, ਦੁਸ਼ਮਣ ਹੋ ਗਿਆ। ਹੋਰ ਜੇ ਕੋਈ ਨਹੀਂ ਵੀ ਦੁਖੀ ਕਰਦਾ ਤੇ ਇਹ ਦੁਖੀ ਕਰਦਾ। ਬੇਸ਼ੱਕ ਸਾਰਾ ਪਰਿਵਾਰ ਟੇਕ ਕੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਇਹ ਦਰਦ ਦਿਨੋਂ ਨਹੀਂ ਹਟਦਾ। ਕਈ ਦਫਾ ਦੁਸ਼ਮਣ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ, ਜੋ ਨਾਰਾਜ਼ ਹਨ ਉਹ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ ਕਿ ਚਲੋ ਛੋੜੋ ਨਾਰਾਜ਼ਗੀ, ਉਹ ਹੁਣ ਬਹੁਤ ਜ਼ਿਆਦਾ ਦੁਖੀ ਹੈ, ਜਾ ਕੇ ਉਸਦੀ ਖਬਰ ਲੈ ਕੇ ਆਓ। ਪਰ ਸਰੀਰ ਲਿਹਾਜ਼ ਨਹੀਂ ਕਰਦਾ, ਸਰੀਰ ਦਰਦ ਦਿੰਦਾ ਹੈ, ਇਤਨੀ ਦਰਦ ਦਿੰਦਾ ਹੈ। ਕਹਿੰਦੇ ਹਨ ਵਿਣ ਨਾਵੇ ਵਿਰੋਧ ਸਰੀਰ, ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਵਿਣ ਨਾਵੇ ਦੁੱਖ ਦਰਦ ਸਰੀਰ। ਇਸ ਸਰੀਰ ਦੇ ਵਿੱਚ ਦੁੱਖ ਦਰਦ ਦਾ ਇਹ ਘਰ ਬਣ ਜਾਂਦਾ ਹੈ। ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਇਸੇ ਸਰੀਰ ਨੇ ਜਿਸਨੇ ਜਿਸ ਨੂੰ ਤੁਸੀਂ ਪ੍ਰੋਵਾਈਡ ਕੀਤੇ ਤਰ੍ਹਾਂ ਤਰ੍ਹਾਂ ਦੇ ਰਸ, ਸਵਾਦ, ਟੇਸਟ, ਇਸ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ। ਅਖੀਰ ਦੇ ਵਿੱਚ ਕਹਿੰਦੇ ਹੋਇਆ ਕਿ

ਸੀ, ਤੂੰ ਮੰਦਰ ਸੀ, ਤੂੰ ਰੱਬ ਦੀ ਸੁਹਾਗਣ ਸੀ, ਤੂੰ ਸਰੋਵਰ ਸੀ, ਲੇਕਿਨ ਤੂੰ ਆਪਣੇ ਸਾਰੇ ਗੁਣ ਗਾਲ ਲਏ ਹਨ। ਮਹਾਰਾਜ ਜੀ ਉਹ ਕਿਵੇਂ ਗਲੇ ਹਨ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਗਾਲੇ ਹਨ, ਸੁਣੋ ਕਿਵੇਂ ਗਲੇ ਹਨ। ਕਹਿੰਦੇ ਹਨ

ਜਿਸ ਤਰ੍ਹਾਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ, ਗਾਲ ਦਿੰਦਾ ਹੈ, ਇਸ ਤਰ੍ਹਾਂ ਕਾਮ ਅਤੇ ਕ੍ਰੋਧ ਕਹਿੰਦੇ ਇਹ ਦੋਨੇ ਚੀਜ਼ਾਂ ਇਸ ਕਾਇਆ ਨੂੰ ਗਾਲ ਕੇ ਰੱਖ ਦਿੰਦੀਆਂ ਹਨ। ਔਰ ਇਹਨਾਂ ਦੋਨਾਂ ਦੇ ਵਿੱਚ ਹੀ ਸਾਡਾ ਜੀਵਨ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਇਨਸਾਨ ਕ੍ਰੋਧ ਕਰਦਾ ਹੈ ਉਹ ਸੋਚ ਲਏ ਕਿ ਉਹ ਆਪਣੇ ਸਾਰੇ ਤਮਾਮ ਗੁਣਾਂ ਨੂੰ ਗਾਲਦਾ ਹੈ। ਜਿਸ ਉੱਤੇ ਅਸੀਂ ਦੂਸਰੇ ਤੇ ਕ੍ਰੋਧਿਤ ਹੁੰਦੇ ਹਾਂ ਨਾ, ਉਸਦਾ ਤੇ ਨੁਕਸਾਨ ਅਸੀਂ ਇਤਨਾ ਨਹੀਂ ਕਰਦੇ ਜਿਤਨਾ ਅਸੀਂ ਆਪਣਾ ਖੁਦ ਦਾ ਕਰਦੇ। ਉਸਨੂੰ ਤਾਂ ਸ਼ਾਇਦ ਅਸੀਂ ਨਾ ਗਾਲ ਸਕੀਏ, ਲੇਕਿਨ ਅਸੀਂ ਆਪਣੇ ਆਪ ਨੂੰ ਗਾਲ ਲੈਂਦੇ, ਆਪਣੇ ਅੰਦਰ ਨੂੰ ਅਸੀਂ ਗਾਲ ਲੈਂਦੇ। ਕਾਮ ਕ੍ਰੋਧ ਕਾਇਆ ਕੋ ਗਾਲ। ਗੁਰੂ ਮਹਾਰਾਜ ਜੀ ਆਖਦੇ ਹਨ ਕਿ ਐ ਕਾਇਆ, ਤੇਰੇ ਵਰਗੀ ਵਸਤੂ ਹੀ ਨਹੀਂ ਸੀ ਕੋਈ ਹੋਰ ਸ੍ਰਿਸ਼ਟੀ ਉੱਤੇ। ਪ੍ਰਥਮੇ ਤੇਰੀ ਨੀਕੀ ਜਾਤ, ਸਭ ਤੋਂ ਪਹਿਲਾਂ ਪ੍ਰਥਮੇ ਮੈਨੇ ਫਸਟ ਆਫ ਆਲ ਨੰਬਰ ਵਨ ਤੇਰੀ ਨੀਕੀ ਜਾਤ, ਤੇਰੀ ਜਾਤ ਜੋ ਹੈ ਇਹ ਹਿਊਮਨ ਫਾਰਮ ਜੋ ਹੈ ਕਹਿੰਦੇ ਸਭ ਤੋਂ ਜ਼ਿਆਦਾ ਬਿਹਤਰ ਹੈ, ਸਭ ਤੋਂ ਜ਼ਿਆਦਾ ਅੱਛੀ ਹੈ। ਦੁਤੀਆ ਤੇਰੀ ਮਨੀਏ ਪਾਂਤ, ਦੂਸਰੀ ਗੱਲ ਕਿ ਤੇਰੀ ਸਾਰੀ ਸ੍ਰਿਸ਼ਟੀ ਦੇ ਵਿੱਚ ਦੂਸਰੀਆਂ ਜਿਹੜੀਆਂ ਜੂਨਾਂ ਹਨ ਉਹਨਾਂ ਚ ਸਭ ਤੋਂ ਜ਼ਿਆਦਾ ਤੂੰ ਰਿਸਪੈਕਟਫੁਲ ਹੈ, ਤੇਰੀ ਸਭ ਤੋਂ ਜ਼ਿਆਦਾ ਇੱਜ਼ਤ ਹੈ। ਦੇਵਤੇ ਵੀ ਇਸ ਮਨੁੱਖੀ ਦੇਹੀ ਨੂੰ ਚਾਹੁੰਦੇ ਹਨ। ਕਹਿੰਦੇ ਤ੍ਰਿਤੀਆ ਤੇਰਾ ਸੁੰਦਰ ਥਾਨ, ਤੀਸਰੀ ਗੱਲ ਕਿ ਤੇਰਾ ਬਹੁਤ ਖਾਸ ਉਚੇਚਾ ਥਾਂ ਹੈ ਇਸ ਯੂਨੀਵਰਸ ਦੇ ਵਿੱਚ, ਇਸ ਰਚਨਾ ਦੇ ਵਿੱਚ। ਪਰ ਕਹਿੰਦੇ ਹਨ ਇਹ ਤਿੰਨ ਗੱਲਾਂ ਕਹਿ ਕੇ, ਨੰਬਰ ਇੱਕ ਤੇਰੀ ਹਿਊਮਨ ਫਾਰਮ ਸਭ ਤੋਂ ਜਿਹੜੀ ਉੱਚੀ ਜ਼ਾਤ ਹੈ, ਦੂਸਰੀ ਗੱਲ ਤੇਰੀ ਬਹੁਤ ਇੱਜ਼ਤ ਹੈ, ਤਾਂ ਤੂੰ ਤੈਨੂੰ ਮੰਦਰ ਆਖਿਆ ਹੈ, ਤੈਨੂੰ ਮੰਦਰ ਦਾ ਦਰਜਾ ਦਿੱਤਾ ਹੈ, ਰੱਬ ਦੀ ਸੁਹਾਗਣੀ ਦਾ ਦਰਜਾ ਦਿੱਤਾ ਹੈ, ਤੇਰਾ ਥਾਂ ਬਹੁਤ ਉੱਚਾ ਹੈ। ਦੁਤੀਆ ਤ੍ਰਿਤੀਆ ਤੇਰਾ ਸੁੰਦਰ ਥਾਨ, ਤੇਰਾ ਸਥਾਨ ਬਹੁਤ ਸੁੰਦਰ ਹੈ, ਅੱਛੇ ਢੰਗ ਨਾਲ ਰਹਿ ਸਕਦਾ ਹੈ, ਤੇਰੇ ਪਾਸ ਗਿਆਨ ਵਿਦਿਆ ਆ ਸਕਦੀ ਹੈ। ਲੇਕਿਨ ਹੁਣ ਅਗਲੀ ਗੱਲ ਸੁਣਨ ਵਾਲੀ ਹੈ। ਕਹਿੰਦੇ ਹਨ ਵਿਗੜ ਰੂਪ ਮਨ ਮੈਂ ਅਭਿਮਾਨ, ਕਹਿੰਦੇ ਮਨ ਦੇ ਵਿੱਚ ਅਭਿਮਾਨ ਹੰਕਾਰ ਈਗੋ ਦੇ ਕਾਰਨ ਤੂੰ ਸਾਰਾ ਹੀ ਆਪਣਾ ਰੂਪ ਵਿਗਾੜ ਲਿਆ ਹੈ। ਈਗੋ ਅਭਿਮਾਨ ਹੰਕਾਰ ਇੱਕ ਐਸੀ ਜ਼ਹਿਰ ਹੈ, ਕਹਿੰਦੇ ਉਸ ਜ਼ਹਿਰ ਦੇ ਨਾਲ ਤੂੰ ਆਪਣਾ ਸਾਰਾ ਰੂਪ ਵਿਗਾੜ ਲਿਆ। ਵਿਗੜ ਰੂਪ ਮਨ ਮੈਂ ਅਭਿਮਾਨ, ਤੂੰ ਅੱਜ ਤੋਂ ਬਾਅਦ ਯਾਦ ਰੱਖੋ ਸਾਨੂੰ ਆਪਣੀ ਐਜੂਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਸਫਿਸਟੀਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਜੋ ਸੋਸਾਇਟੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਵੀ ਬਿਲੋਂਗ ਟੂ ਏ ਵੈਰੀ ਹਾਈ ਸੋਸਾਇਟੀ, ਸਾਨੂੰ ਆਪਣੀ ਖੂਬਸੂਰਤੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੈਂ ਬਹੁਤ ਖੂਬਸੂਰਤ ਹਾਂ, ਸਾਨੂੰ ਆਪਣੀ ਇੰਟੈਲੀਜੈਂਸ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੇਰੇ ਪਾਸ ਇੰਟੈਲੀਜੈਂਸ ਬਹੁਤ ਹੈ, ਸਾਨੂੰ ਆਪਣੀ ਸਕਸੈਸ ਦਾ ਵੀ ਅਭਿਮਾਨ ਹੁੰਦਾ ਹੈ। ਕੋਈ ਮੰਨੇ ਨਾ ਮੰਨੇ ਪਰ ਉਹ ਅਭਿਮਾਨ ਜਿਹਨਾਂ ਨੂੰ ਦਿਸਦਾ ਹੈ, ਅੰਦਰ ਬੈਠਾ ਦਿਸਦਾ ਹੈ, ਐਂਡ ਇਟ ਇਜ਼ ਦ ਮੋਸਟ ਅਗਲੀ ਥਿੰਗ। ਕਹਿੰਦੇ ਹਨ ਤੂੰ ਅਤਿ ਸੁੰਦਰ ਸੀ, ਤੂੰ ਸਭ ਤੋਂ ਉੱਤਮ ਸੀ, ਸ੍ਰੇਸ਼ਟ ਸੀ, ਲੇਕਿਨ ਤੇਰੇ ਵਰਗਾ ਸੁੰਦਰ ਸਰੂਪ ਕਿਸੇ ਨੂੰ ਨਹੀਂ ਸੀ ਮਿਲਿਆ। ਲੇਕਿਨ ਵਿਗੜ ਰੂਪ, ਸਾਰਾ ਤੇਰਾ ਰੂਪ ਵਿਗੜ ਗਿਆ ਹੈ ਕਿਉਂਕਿ ਮਨ ਮੈਂ ਅਭਿਮਾਨ, ਵਿਗੜ ਰੂਪ ਮਨ ਮੈਂ ਅਭਿਮਾਨ। ਔਰ ਇਸ ਵਿਗੜੇ ਹੋਏ ਰੂਪ ਨੇ ਕਿਸੇ ਕੋਸਮੈਟਿਕ ਦੇ ਨਾਲ ਠੀਕ ਨਹੀਂ ਹੋ ਜਾਣਾ, ਕਿਸੇ ਰੰਗ ਰੁੰਗ ਲਗਾਉਣ ਦੇ ਨਾਲ ਇਸ ਰੂਪ ਨੇ ਠੀਕ ਨਹੀਂ ਹੋ ਜਾਣਾ, ਕਿਉਂਕਿ ਉਹ ਅੰਦਰੋਂ ਵਿਗੜ ਗਿਆ ਹੈ। ਔਰ ਜੋ ਅੰਦਰੋਂ ਵਿਗੜਿਆ ਹੈ ਉਸ ਦਾ ਅੰਦਰਲਾ ਜਿਹੜਾ ਕਰੂਪ ਪੁਣਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਰਿਫਲੈਕਟ ਕਰ ਹੀ ਜਾਣਾ ਹੈ, ਨੋ ਮੈਟਰ ਹਾਊ ਮਚ ਵੀ ਪੋਲਿਸ਼ ਅਵਰ ਸੈਲਫ, ਹਾਊ ਮਚ ਵੀ ਪੇਂਟ ਅਵਰ ਸੈਲਫ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ, ਅਭਿਮਾਨ ਜਿਸ ਨੂੰ ਕਿਸੇ ਵੀ ਗੱਲ ਦਾ ਹੈ, ਕਿਸੇ ਵੀ ਗੱਲ ਦਾ। ਕਹਿੰਦੇ ਹਨ ਉਹਦਾ ਤਾਂ ਰੂਪ ਹੀ ਵਿਗੜ ਗਿਆ ਹੈ,
ਅਤੇ ਮਹਾਰਾਜ ਜੀ ਆਖਦੇ ਨਾਨਕ ਹੋਮੇ ਰੋਗ ਬੁਰੇ, ਅਤੇ ਹੋਮੇ ਦੇ ਵਿੱਚੋਂ ਹੋਰ ਬੜੇ ਬੁਰੇ ਰੋਗ ਨਿਕਲਦੇ ਹਨ। ਹੋਮੇ ਦੀਰਘ ਰੋਗ ਹੈ, ਸਭ ਤੋਂ ਦੀਰਘ ਰੋਗ ਹੈ, ਸਭ ਤੋਂ ਜ਼ਿਆਦਾ ਖਤਰਨਾਕ ਰੋਗ ਹੈ। ਅਤੇ ਇਹ ਜੋ ਹੈ ਸਾਡਾ ਸਾਰੇ ਦਾ ਸਾਰਾ ਖੂਬਸੂਰਤ ਰੂਪ ਜੋ ਹੈ ਉਸਨੂੰ ਅਭਿਮਾਨ ਜੋ ਹੈ ਵਿਗਾੜ ਦਿੰਦਾ ਹੈ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ। ਅੱਗੇ ਆਖਦੇ ਹਨ ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਤੇਰੇ ਆ ਗੁਣ ਸਨ। ਇੱਥੇ ਬਾਬਾ ਜੀ ਗੁਣ ਦੱਸਦੇ ਹਨ, ਇਹ ਕਾਇਆ ਤੂੰ ਬਹੁਤ ਸੋਹਣੀ ਸੀ, ਸਰੂਪ ਐਕਸਟ੍ਰੀਮਲੀ ਬਿਊਟੀਫੁਲ ਫੀਚਰਸ ਤੈਨੂੰ ਦਿੱਤੇ ਗਏ ਸਨ। ਸੁਜਾਨ, ਸੁਜਾਨ ਦਾ ਭਾਵ ਬੜੀ ਸਿਆਣੀ, ਵਿਚੱਖਣ ਬਹੁਤ ਹੀ ਚੰਗੇ ਗੁਣਾਂ ਵਾਲੀ, ਸੋਹਣੀ ਸਰੂਪ ਸੁਜਾਨ ਵਿਚੱਖਣ ਪਰਮੇਸ਼ਰ ਨੇ, ਕਿਉਂਕਿ ਤੈਨੂੰ ਆਪਣੀ ਔਰਤ ਬਣਾਇਆ, ਆਪਣੀ ਦੁਲਹਨ ਬਣਾਇਆ, ਆਪਣੀ ਕਾਮਣੀ ਬਣਾਇਆ, ਇਸ ਕਰਕੇ ਤੈਨੂੰ ਉਸਨੇ ਰੱਜ ਕੇ ਸੋਹਣਾ ਬਣਾਇਆ। ਤੇਰੇ ਅੰਦਰ ਜੋ ਫੈਕਲਟੀਜ਼ ਪਾਈਆਂ ਉਹ ਕਿਸੇ ਹੋਰ ਫਾਰਮ ਚ ਹਨ ਹੀ ਨਹੀਂ। ਤੇਰੇ ਅੰਦਰ ਉਸਨੇ ਇੱਥੋਂ ਤੱਕ ਯੋਗਤਾ ਪਾਈ ਹੈ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੋ ਇਨਵਿਜ਼ਿਬਲ ਹੈ, ਜਿਸਨੂੰ ਕੋਈ ਨਾ ਸਮਝ ਸਕਦਾ ਹੈ ਨਾ ਪਾ ਸਕਦਾ ਹੈ, ਤੇਰੇ ਅੰਦਰ ਉਸਨੇ ਇਹ ਵੀ ਕਪੈਸਿਟੀ ਰੱਖ ਦਿੱਤੀ ਹੈ ਕਿ ਤੂੰ ਉਸਨੂੰ ਵੀ ਪਾ ਸਕਦੀ। ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਅਤ ਗਰਭ ਹੈ ਮੋਹੇ ਫਾਕੀ ਤੂੰ। ਕਹਿੰਦੇ ਅਤੀ

ਮਾਲਦੇ ਹਨ, ਪੂਜਾ ਕਰਨ ਦੇ ਵਾਸਤੇ ਤੇਰੇ ਬਿਊਟੀਫੁਲ ਮੰਦਰ ਬਣੇ ਹਨ, ਅਲੱਗ ਕਮਰੇ ਤੂੰ ਬਣਾ ਸਕਦਾ ਹੈ, ਉੱਥੇ ਜੋਤ ਜਗਾ ਸਕਦਾ ਹੈ, ਧੂਪ ਲਗਾ ਸਕਦਾ ਹੈ, ਫੁੱਲਾਂ ਦੀ ਵਰਖਾ ਕਰ ਸਕਦਾ ਹੈ। ਅਤ ਸੁਚੀ ਤੇਰੀ ਪਾਕਸਾਲ, ਕਰ ਇਸ਼ਨਾਨ, ਤੂੰ ਇਸ਼ਨਾਨ ਕਰ ਸਕਦਾ ਹੈ ਸਵੱਛ ਜਲ ਦੇ ਵਿੱਚ, ਪੂਜਾ ਤਿਲਕ ਲਾਲ, ਫਿਰ ਤੂੰ ਪੂਜਾ ਵਾਹਿਗੁਰੂ ਦੀ ਕਰ ਸਕਦਾ ਹੈ। ਤਿਲਕ ਆਦਿ ਪਹਾੜ ਕੇ ਜੋ ਵੀ ਪੂਜਾ ਕਰਨ ਦੇ ਸਾਧਨ ਹਨ, ਉਹ ਸਿਰਫ ਤੂੰ ਹੀ ਕਰ ਸਕਦਾ ਹੈ, ਹੋਰ ਕੋਈ ਨਹੀਂ ਕਰ ਸਕਦਾ। ਗੱਲੀ ਗਰਬੈ ਮੁੱਖ ਗੋਵੈ ਗਿਆਨ, ਕਹਿੰਦੇ ਅਤੇ ਤੈਨੂੰ ਮੁੱਖ ਜ਼ਬਾਨ ਇਸ ਤਰ੍ਹਾਂ ਦੀ ਮਿਲੀ ਹੈ ਕਿ ਉਸ ਦੇ ਨਾਲ ਗਿਆਨ ਦੀਆਂ ਗੱਲਾਂ ਵੀ ਤੂੰ ਕਰ ਸਕਦਾ ਹੈ, ਹੋਰ ਨਹੀਂ ਕੋਈ ਕਰ ਸਕਦਾ। ਪਰ ਅਖੀਰ ਚ ਗੱਲ ਆਖਦੇ ਹਨ, ਸਭ ਵਿਧ ਖੋਈ ਲੋਭ ਸਵਾਨ, ਕਹਿੰਦੇ ਸਾਰੀ ਦੀ ਸਾਰੀ ਵਿਧੀ, ਸਾਰੇ ਦੇ ਸਾਰੇ ਇਹ ਸ਼ੁਭ ਗੁਣ, ਬੇਸ਼ੱਕ ਤੇਰੀ ਕਿਚਨ ਬਹੁਤ ਕਮਾਲ ਦੀ ਹੈ, ਬੇਸ਼ੱਕ ਤੇਰਾ ਜੋ ਪੂਜਾ ਅਸਥਾਨ ਬਹੁਤ ਖੂਬਸੂਰਤ ਹੈ, ਬੇਸ਼ੱਕ ਤੇਰਾ ਇਸ਼ਨਾਨ ਅਸਥਾਨ ਬਹੁਤ ਹੀ ਐਕਸਪੈਂਸਿਵ ਹੈ, ਬਹੁਤ ਹੀ ਮਾਡਰਨ ਹੈ, ਬਹੁਤ ਹੀ ਕੰਫਰਟੇਬਲ ਹੈ, ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਅਦ ਬੇਸ਼ੱਕ ਤੂੰ ਬਹੁਤ ਇੰਟੈਲੀਜੈਂਟਲੀ ਕਮਿਊਨੀਕੇਟ ਕਰ ਸਕਦਾ ਹੈ, ਫਿਰ ਵੀ ਕਹਿੰਦੇ ਹਨ ਇਹ ਸਾਰੇ ਦਾ ਸਾਰਾ ਵਿਅਰਥ ਹੋ ਗਿਆ ਹੈ, ਕਿਉਂਕਿ ਲੋਭ ਸਵਾਨ ਗਰੀਡ ਕੁੱਤਾ ਤੇਰੇ ਅੰਦਰ ਬੈਠਾ। ਸਵਾਨ ਯਾਨੀ ਕੁੱਤਾ, ਲੋਭ ਹੈ ਗਰੀਡ। ਕਹਿੰਦੇ ਗਰੀਡ ਇੱਕ ਐਸੀ ਚੀਜ਼ ਹੈ ਜਿਸ ਨੂੰ ਕੁੱਤੇ ਦੇ ਨਾਲ ਕੰਪੇਅਰ ਕੀਤਾ ਹੈ, ਕਹਿੰਦੇ ਤੇਰੇ ਅੰਦਰ ਤੇ ਇੱਕ ਕੁੱਤਾ ਰਹਿੰਦਾ ਹੈ, ਸਾਰੇ ਤੇਰੇ ਗੁਣ ਗਲ ਗਏ ਹਨ। ਇਹਨਾਂ ਸੁੰਦਰ ਰਸੋਈਆਂ ਦਾ, ਇਹਨਾਂ ਸੁੰਦਰ ਬਾਥਰੂਮਾਂ ਦਾ, ਸੁੰਦਰ ਪੂਜਾ ਪਾਠਾਂ ਦੇ ਕਮਰਿਆਂ ਦਾ, ਕਹਿੰਦੇ ਕੋਈ ਅਰਥ ਨਾ ਹੋਇਆ, ਕਿਉਂਕਿ ਇਹ ਸਾਰੇ ਦਾ ਸਾਰਾ ਫਿਰ ਅਪਵਿੱਤਰ ਹੋ ਗਿਆ, ਮੈਲਾ ਹੋ ਗਿਆ, ਕਿਉਂਕਿ ਇਸ ਦੇ ਅੰਦਰ ਇੱਕ ਕੁੱਤਾ ਆਬੜਿਆ ਹੈ, ਲੋਭ ਹੈ ਕੁੱਤਾ। ਜਿਸ ਦੇ ਅੰਦਰ ਲੋਭ ਹੈ ਉਹ ਇਨਸਾਨ ਪਵਿੱਤਰ ਨਹੀਂ, ਜਿਸ ਦੇ ਅੰਦਰ ਲੋਭ ਕੁੱਤਾ ਹੈ, ਸਮਝ ਲਓ ਬਾਥਰੂਮ ਚ ਇਨਸਾਨ ਨਹੀਂ ਨਹਾ ਰਿਹਾ, ਇੱਕ ਕੁੱਤਾ ਨਹਾ ਰਿਹਾ। ਇਹੀ ਗੱਲ ਹੋਈ ਨਾ ਫਿਰ, ਜਿਸ ਇਨਸਾਨ ਦੇ ਅੰਦਰ ਗਰੀਡ ਨਾਮ ਦਾ ਇੱਕ ਕੁੱਤਾ ਹੈ, ਸਮਝ ਲਓ ਉਸਦੀ ਰਸੋਈ ਚ ਇਨਸਾਨ ਬੈਠ ਕੇ ਨਹੀਂ ਖਾ ਰਿਹਾ, ਇੱਕ ਫਿਰ ਕੁੱਤਾ ਬੈਠ ਕੇ ਖਾ ਰਿਹਾ, ਚੋਟ ਬੜੀ ਲੱਗਦੀ ਹੈ। ਸੋ ਲੋਭ ਗਰੀਡ ਲਾਲਚ ਇਤਨੀ ਬੁਰੀ ਚੀਜ਼ ਹੈ, ਕਹਿੰਦੇ ਇਹਨਾਂ ਚੀਜ਼ਾਂ ਨੇ ਤੇਰੇ ਗੁਣ ਗਾਲ ਦਿੱਤੇ। ਅੱਗੇ ਚੱਲੀਏ, ਕਹਿੰਦੇ ਹਨ ਕਾਪੜ ਪਹਿਰੇ ਭੋਗੈ ਭੋਗ, ਕੱਪੜੇ ਤੂੰ ਕਮਾਲ ਕਮਾਲ ਦੇ ਵਸਤਰ ਪਹਿਨਦਾ ਹੈ, ਅਤਿਅੰਤ ਕਿਸਮ ਦੇ ਤੂੰ ਜੋ ਭੋਗ ਭੋਗਦਾ ਹੈ, ਆਚਾਰ ਕਰੈ ਸੋਭਾ ਮਹਿ ਲੋਕ, ਇਸ ਦਾ ਮਤਲਬ ਹੈ ਕਿ ਤੂੰ ਸੋਸ਼ਲਾਈਜ਼ ਵੀ ਕਰਦਾ ਹੈ, ਦੁਨੀਆਦਾਰੀ ਵੀ ਰੱਖਦਾ ਹੈ, ਅਤੇ ਇਸ ਤਰ੍ਹਾਂ ਦੁਨੀਆਦਾਰੀ ਰੱਖਦਾ ਹੈ ਕਿ ਖੂਬ ਅੱਛੀ ਤਰ੍ਹਾਂ ਮੈਨਰਿਜ਼ਮ ਦੇ ਨਾਲ, ਮੈਨਰਸ ਦੇ ਨਾਲ ਤੂੰ ਲੋਕਾਂ ਦੇ ਸਾਹਮਣੇ ਅਪੀਅਰ ਹੁੰਦਾ ਹੈ, ਜਿਸ ਕਰਕੇ ਤੇਰੀ ਸ਼ੋਭਾ ਵੀ ਹੁੰਦੀ ਹੈ, ਸੋਫਿਸਟੀਕੇਸ਼ਨ, ਐਲੀਗੈਂਸ ਐਂਡ ਮੈਨਰਿਜ਼ਮ ਇਤ ਆਦਿ ਦੇ ਨਾਲ ਤੂੰ ਆਪਣੇ ਆਪ ਨੂੰ ਬਹੁਤ ਜੋ ਹੈ ਸਿਵਿਲਾਈਜ਼ਡ ਸਮਝਦਾ ਹੈ, ਆਚਾਰ ਕਰੈ ਸੋਭਾ ਮੈਂ ਲੋਕ, ਅਤੇ ਲੋਕਾਂ ਦੇ ਵਿੱਚ ਤੂੰ ਸੋਭਾ ਵੀ ਖੱਟਦਾ ਹੈ ਕਿ ਤੂੰ ਬਹੁਤ ਹੀ ਜ਼ਿਆਦਾ ਪੋਲਿਸ਼ਡ ਹੈ, ਰਿਫਾਈਨ ਹੈ, ਸੋਫਿਸਟੀਕੇਟਡ ਹੈ। ਪਰ ਕਹਿੰਦੇ ਹਨ ਆਚਾਰ ਕਰੈ ਸੋਭਾ ਮੈਂ ਲੋਕ, ਚੋਆ ਚੰਦਨ ਬਹੁਤ ਵਿਸਥਾਰ, ਕਹਿੰਦੇ ਬਹੁਤ ਖੂਬਸੂਰਤ ਪਰਫਿਊਮ ਸੈਂਟਸ, ਚੋਆ ਚੰਦਨ ਆਦਿ ਲਾ ਕੇ ਤੂੰ ਆਪਣੇ ਆਪ ਨੂੰ ਬਹੁਤ ਸੁਗੰਧਿਤ ਵੀ ਰੱਖਦਾ ਹੈ, ਲੇਕਿਨ ਕਹਿੰਦੇ ਹਨ ਸੰਗੀ ਖੋਟਾ ਕ੍ਰੋਧ ਚੰਡਾਲ, ਕਹਿੰਦੇ ਤੇਰੇ ਅੰਦਰ ਇੱਕ ਚੰਡਾਲ ਰਹਿੰਦਾ ਹੈ, ਸੰਗੀ ਤੇਰਾ ਸੰਗੀ ਹੈ, ਤੇਰਾ ਸਾਥੀ ਹੈ, ਇੱਕ ਚੰਡਾਲ, ਉਹ ਚੰਡਾਲ ਕੌਣ ਹੈ? ਕ੍ਰੋਧ। ਕਹਿੰਦੇ ਸੁੰਦਰ ਵਸਤਰ ਪਹਿਨਣ ਦਾ, ਸੁਗੰਧੀਆਂ ਲਗਾਉਣ ਦਾ, ਅਤੇ ਸੋਫਿਸਟੀਕੇਸ਼ਨ ਦਾ, ਮੈਨਰਿਜ਼ਮ ਦਾ ਅਰਥ ਕੀ ਹੋਇਆ ਜੇ ਤੇਰੇ ਅੰਦਰ ਤੇ ਇੱਕ ਚੰਡਾਲ ਰਹਿੰਦਾ ਹੈ ਜਿਸ ਦਾ ਨਾਮ ਹੈ ਕ੍ਰੋਧ? ਉਸਨੇ ਤੇਰੇ ਸਾਰੇ ਇਹ ਬਾਹਰਲੇ ਸ਼ੁਭ ਗੁਣ ਜੋ ਹਨ ਉਹ ਚੰਡਾਲ ਨੇ। ਸੋ ਦੇਖਣ ਨੂੰ ਭਾਵੇਂ ਇਨਸਾਨ ਬਹੁਤ ਖੂਬਸੂਰਤ ਕੱਪੜਿਆਂ ਦੇ ਵਿੱਚ ਲਪੇਟਿਆ ਹੋਵੇ, ਉਸਨੂੰ ਬਹੁਤ ਹੀ ਅੱਛੀ ਲੈਂਗੁਏਜ ਬੋਲਣੀ ਆਉਂਦੀ ਹੋਵੇ, ਬਹੁਤ ਹੀ ਮੈਨਰਿਜ਼ਮ ਹੋਵੇ, ਪਰ ਇਹ ਕੀ ਪਤਾ ਇਨ ਰਿਐਲਿਟੀ ਚ ਉਹ ਚੰਡਾਲ ਹੈ, ਕਿਉਂਕਿ ਉਹਦੇ ਅੰਦਰ ਕ੍ਰੋਧ ਬਹੁਤ ਹੈ। ਇਹ ਤਾਂ ਉਦੋਂ ਹੀ ਪਤਾ ਲੱਗਣਾ ਨਾ ਜਦੋਂ ਉਸਦਾ ਕ੍ਰੋਧ ਸਾਹਮਣੇ

0: ਜਾਣਾ ਹੈ। ਜਦੋਂ ਉਸਦਾ ਕ੍ਰੋਧ ਪ੍ਰਗਟ ਹੋਇਆ ਉਦੋਂ ਸਮਝ ਲਓ ਇਹ ਪਾਲਿਸ਼ ਨਹੀਂ ਹੈ, ਰਿਫਾਈਨ ਨਹੀਂ ਹੈ, ਸਿਵਲਾਈਜ਼ਡ ਨਹੀਂ ਹੈ, ਐਜੂਕੇਟਡ ਨਹੀਂ ਹੈ, ਸੋਫਿਸਟੀਕੇਟਡ ਨਹੀਂ ਹੈ, ਇਹ ਤੇ ਚੰਡਾਲ ਹੈ, ਚੰਡਾਲ। ਅਗਲੀ ਲਾਈਨ, ਅਵਰ ਜੋਨ ਤੇਰੀ ਪਨਿਹਾਰੀ, ਸਾਰੀਆਂ ਜੋਨਾਂ ਨੂੰ ਤੂੰ ਬੜੇ ਅੱਛੇ ਢੰਗ ਦੇ ਨਾਲ ਆਪਣੇ ਕਾਬੂ ਚ ਕਰ ਸਕਦਾ ਹੈ, ਹਾਥੀਆਂ ਨੂੰ, ਸ਼ੇਰਾਂ ਨੂੰ, ਸੱਪਾਂ ਨੂੰ, ਜੋ ਇਨਸਾਨ ਉਹਨਾਂ ਤੋਂ ਖੇਡਾਂ ਖਿਡਾਉਂਦੇ ਹਨ, ਨਚਾਉਂਦੇ ਹਨ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਸ ਧਰਤੀ ਦੇ ਵਿੱਚ ਤੇਰੀ ਸਰਦਾਰੀ ਚੱਲਦੀ ਹੈ, ਇੱਥੋਂ ਦੀ ਸਾਰੀ ਵੈਲਥ ਜੋ ਹੈ ਉਹ ਤੂੰ ਆਪਣੇ ਕਬਜ਼ੇ ਚ ਕਰ ਸਕਦਾ ਹੈ। ਕੀਤੀ ਪਈ ਹੈ ਨਾ, ਆਇਲ, ਡਾਇਮੰਡਸ, ਗੋਲਡ, ਸਿਲਵਰ ਆਦਿ, ਜੋ ਵੀ ਵੈਲਥ ਹੈ ਇਸ ਪਲੈਨਟ ਦੀ, ਉਹ ਅੱਜ ਇਨਸਾਨ ਦੇ ਹੱਥ ਦੇ ਵਿੱਚ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਸੋਇਨਾ ਰੂਪਾ ਤੁਝ ਪੈਦਾਨ, ਕਹਿੰਦੇ ਇਹ ਸੋਇਨਾ ਅਤੇ ਰੁਪਈਆ ਇਹ ਸਭ ਕੁਛ ਤੇਰੇ ਪਾਸ ਹੈ, ਲੇਕਿਨ ਇਤਨਾ ਕੁਛ, ਇਤਨੀ ਕੈਪੈਸਿਟੀ, ਇਤਨਾ ਕੇਪੇਬਲ ਹੋਣ ਦੇ ਬਾਵਜੂਦ ਵੀ ਸਭ ਵਿਧ ਖੋਈ, ਸੋਇਨਾ ਰੂਪਾ ਤੁਝ ਪੈਦਾਮ, ਸੀਲ ਵਿਗਾਰਿਓ ਤੇਰਾ ਕਾਮ। ਜਿਹੜੀ ਬੁਰੀ ਦ੍ਰਿਸ਼ਟੀ ਹੈ, ਬੁਰੀ ਨਿਗਾਹ ਹੈ, ਵਾਸ਼ਨਾ ਵਾਲੀ ਨਿਗਾਹ ਹੈ, ਵਾਸ਼ਨਾ ਵਾਲਾ ਮਨ ਹੈ, ਕਾਮ ਵਾਲੀ ਜੋ ਸੋਚ ਹੈ, ਹਰ ਵੇਲੇ ਕਾਮ ਹੀ ਕਾਮ ਸੋਚਦਾ ਹੈ, ਕਾਮ ਤੇ ਪਸ਼ੂਆਂ ਦੇ ਵਿੱਚ ਵੀ ਹੈ, ਪਰ ਹਰ ਵੇਲੇ ਤਾਂ ਨਹੀਂ ਸੋਚਦੇ, ਕਾਮ ਤੇ ਪਸ਼ੂਆਂ ਦੇ ਵਿੱਚ ਵੀ ਹੈ ਪਰ ਉਹ ਕਾਮ ਦੇ ਮੈਗਜ਼ੀਨ ਤਾਂ ਨਹੀਂ ਦੇਖਦੇ, ਕਾਮ ਤੇ ਸਾਰੀ ਕਾਇਨਾਤ ਦੇ ਵਿੱਚ ਹੈ, ਫੁੱਲਾਂ ਦੇ ਵਿੱਚ ਵੀ ਹੈ ਪਰ ਉਹ ਉਸ ਦੀਆਂ ਪਿਕਚਰਾਂ ਤਾਂ ਨਹੀਂ ਬਣਾਉਂਦੇ। ਪਰ ਅੱਜ ਦੀ ਸਾਡੀ ਸਾਰੀ ਬਿਜ਼ਨਸ ਇੰਡਸਟਰੀ ਜਿੰਨੀ ਦੇਰ ਤੱਕ ਕਾਮ ਨੂੰ ਵਿੱਚ ਇਨਵੋਲਵ ਨਾ ਕੀਤਾ ਜਾਏ ਉਤਨੀ ਦੇਰ ਤੱਕ ਉਹ ਚੱਲਦੀ ਨਹੀਂ ਹੈ। ਕਹਿੰਦੇ ਇਹ ਸਾਰੇ ਗੁਣ ਹੋਣ ਦੇ ਬਾਵਜੂਦ ਕਹਿੰਦੇ ਸੀਲ ਵਿਗਾਰਿਓ ਤੇਰਾ ਕਾਮ, ਕਹਿੰਦੇ ਸੀਲ ਨੇ ਤੇਰਾ ਸਾਰਾ ਹੀ ਕੰਮ ਵਿਗਾੜ ਦਿੱਤਾ ਹੈ, ਤੇਰੇ ਸਾਰੇ ਗੁਣ ਗਾਲ ਦਿੱਤੇ ਹਨ, ਤੇਰੇ ਅੰਦਰ ਪਵਿੱਤਰਤਾ ਨਹੀਂ ਹੈ, ਤੇਰੇ ਅੰਦਰ ਦਾ ਪਤਾ ਨਹੀਂ ਹੈ ਉਸ ਦੀਆਂ ਇੰਟੈਂਸ਼ਨਸ ਕੀ ਹਨ, ਤੂੰ ਹਰ ਵੇਲੇ ਕੈਚ ਦੇਖਦਾ ਹੈ। ਅਖੀਰ ਦੇ ਵਿੱਚ ਇੱਥੋਂ ਤੱਕ ਮਹਾਰਾਜ ਜੀ ਨੇ ਬਿਆਨ ਕੀਤਾ ਹੈ ਕਿ ਇਸ ਤਰ੍ਹਾਂ ਅਸੀਂ ਆਪਣੀ ਇਸ ਸੁੰਦਰ ਕਾਇਆ ਨੂੰ ਜੋ ਮੰਦਰ ਸੀ, ਦੁਰਲੱਭ ਸੀ, ਰੱਬ ਦੀ ਕਾਮਣੀ ਸੀ, ਸਰੋਵਰ ਸੀ, ਕਹਿੰਦੇ ਹਨ ਅਸੀਂ ਉਸਨੂੰ ਲੋਭ ਦੇ ਨਾਲ, ਹੰਕਾਰ ਦੇ ਨਾਲ, ਕ੍ਰੋਧ ਚੰਡਾਲ ਦੇ ਨਾਲ ਅਤੇ ਕਾਮੀ ਸੁਭਾਅ ਦੇ ਨਾਲ, ਕਹਿੰਦੇ ਹਨ ਅਸੀਂ ਉਸਨੂੰ ਤਬਾਹ ਕਰ ਲਿਆ, ਤਬਾਹ ਕਰ ਲਿਆ। ਬਾਬਾ ਜੀ ਅਸੀਂ ਤੇ ਤਬਾਹ ਕਰ ਲਿਆ ਹੈ, ਹੁਣ ਇਸ ਨੂੰ ਠੀਕ ਕਰਨ ਦਾ ਵੀ ਕੋਈ ਢੰਗ ਦੱਸੋ। ਉਹ ਕਹਿੰਦੇ ਇੱਕ ਹੀ ਹੈ। ਅਖੀਰ ਚ ਉਸਦਾ ਜਵਾਬ ਦਿੰਦੇ ਹਨ, ਕਹਿੰਦੇ ਹਨ ਕਹੋ ਨਾਨਕ ਸਫਲ ਉਹ ਕਾਇਆ, ਜਾਂ ਕੋ ਦ੍ਰਿਸ਼ਟ ਮਾਇਆ ਹਰ ਰਾਏ, ਸਾ ਬੰਦੀ ਤੇ ਲਈ ਛਡਾਏ, ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ। ਸਾਧੂ ਦੀ ਸੰਗਤ ਜਿਸ ਨੂੰ ਹੋ ਗਈ, ਉਸ ਸਾਧੂ ਨੇ ਕਿਉਂਕਿ ਆਪਣੀ ਕਾਇਆ ਨੂੰ ਸਾਧਿਆ ਹੈ, ਇਸ ਨੂੰ ਸਹੀ ਕਰ ਲਿਆ ਹੈ, ਇਸ ਨੂੰ ਹੀਲ ਕਰ ਲਿਆ ਹੈ, ਇਸ ਦੇ ਅੰਦਰਲੇ ਤਮਾਮ ਉਹ ਅਵਗੁਣ ਉਸਨੇ ਤਬਦੀਲ ਕਰ ਲਏ ਹਨ, ਉਸ ਦੀ ਸੰਗਤ ਤੁਹਾਨੂੰ ਜੀਣਾ ਸਿਖਾਏਗੀ। ਸਾਧ ਸੰਗ ਮਿਲ ਹਰ ਰਸ ਪਾਇਆ, ਸਾਧੂ ਦੀ ਸੰਗਤ ਦੇ ਵਿੱਚ ਮਿਲ ਕੇ ਕਹਿੰਦੇ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਇਹ ਗਲਤ ਰਸ ਛੋੜੋਗੇ ਅਤੇ ਵਾਹਿਗੁਰੂ ਦਾ ਰਸ ਜਦੋਂ ਆਪਣੇ ਅੰਦਰ ਪਾਓਗੇ, ਵਾਹਿਗੁਰੂ ਦੇ ਰਸ ਨੇ ਇਸ ਕਾਇਆ ਨੂੰ, ਗਲੀ ਹੋਈ ਕਾਇਆ ਨੂੰ ਹੀਲ ਕਰਨਾ ਸ਼ੁਰੂ ਕਰ ਦੇਣਾ ਹੈ। ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ, ਕਹਿੰਦੇ ਉਹੀ ਕਾਇਆ ਜਿਹੜੀ ਹੈ ਦੁਬਾਰਾ ਸਫਲੀ ਹੁੰਦੀ ਹੈ ਜਿਸ ਨੂੰ ਸਾਧੂ ਦੀ ਸੰਗਤ ਪ੍ਰਾਪਤ ਹੋ ਜਾਏ। ਤੋ ਅੱਜ ਦਾ ਕੀਰਤਨ ਇੱਥੇ ਸਮਾਪਤ ਹੈ, ਕਿਉਂਕਿ ਸਮਾਂ ਸਮਾਪਤ ਹੈ। ਆਪ ਜੀ ਨੇ ਹੁਣ ਤੱਕ ਦੇ ਜੋ ਕੀਰਤਨਾਂ ਦੇ ਵਿੱਚ ਵਿਚਾਰ ਸੁਣੀ ਹੈ ਸਰੀਰ ਦੇ ਸੰਬੰਧ ਦੇ ਵਿੱਚ, ਉਸ ਦੇ ਵਿੱਚ ਦੋਨੇ ਪਹਿਲੂ ਆਪ ਜੀ ਦੇ ਸਾਹਮਣੇ ਰੱਖੇ ਹਨ। ਇੱਕ ਪਹਿਲੂ ਤੋਂ ਜੋ ਇਸਦੀ ਅਸਲੀਅਤ ਹੈ, ਦੁਰਲੱਭ ਹੈ, ਮੰਦਰ ਹੈ, ਸਰੋਵਰ ਹੈ, ਰੱਬ ਦੀ ਕਾਮਣੀ ਹੈ। ਪਰ ਦੂਸਰਾ ਪਹਿਲੂ, ਅਗਰ ਅਸੀਂ ਆਪਣੇ ਅੰਦਰ ਆ ਤਮਾਮ ਜੋ ਅਵਗੁਣ ਹਨ, ਕਾਮ, ਕ੍ਰੋਧ, ਲੋਭ, ਲਾਲਚ, ਹੰਕਾਰ ਇਤਆਦਿ ਰੱਖਦੇ ਹਾਂ, ਤੇ ਫਿਰ ਇਸ ਕਾਇਆ ਨੂੰ ਮਹਾਰਾਜ ਜੀ ਕਹਿੰਦੇ ਹਨ ਹਰ ਬਿਸਰਤ ਤੇਰੇ ਗੁਣ ਗਲਿਆ, ਫਿਰ ਤੇਰੇ ਸਾਰੇ ਗੁਣ ਗਲ ਗਏ ਹਨ। ਗਲੀ ਹੋਈ ਕਾਇਆ, ਤਮਾਮ ਕਾਇਆ ਗਲੀਆਂ ਪਈਆਂ ਹਨ। ਇਸੇ ਕਰਕੇ ਇੱਕ ਦੂਸਰੇ ਤੋਂ ਕਿਸੇ ਨੂੰ ਕੋਈ ਖਾਸ ਖੁਸ਼ੀ ਜਾਂ ਆਨੰਦ ਨਹੀਂ ਪ੍ਰਾਪਤ ਹੋ ਰਿਹਾ। ਗਲੇ ਹੋਏ ਤੋਂ ਕਿਸੇ ਨੂੰ ਕੀ ਕੁਛ ਮਿਲ ਸਕਦਾ ਹੈ, ਕੀ ਆਨੰਦ ਪ੍ਰਾਪਤ ਹੋ ਸਕਦਾ ਹੈ? ਭੁੱਲ ਚੁੱਕ ਦੀ ਖਿਮਾ ਆਪਣੀ ਕਾਇਆ ਨੂੰ ਸਾਧੂ ਦੀ ਸੰਗਤ ਦੇ ਦੁਆਰਾ ਹਰੀ ਰਸ ਦੀ ਦਵਾਈ ਪਾ ਕੇ ਇਸ ਨੂੰ ਹੀਲ ਕਰਨ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਯੂ ਆਰ ਲਿਸਨਿੰਗ ਟੂ ਸੀਕਨੈਟ ਰੇਡੀਓ, ਬ੍ਰੌਡਕਾਸਟਿੰਗ ਲਾਈਵ ਗੁਰਬਾਣੀ ਕੀਰਤਨ 24 ਆਵਰਸ ਅ ਡੇ ਫਰਮ ਅਰਾਊਂਡ ਦ ਵਰਲਡ।

0: राम भक्त बैठे घर आया, ब्रह्मे कथम कदम अंत न पाया। राम भक्त बैठे घर आया, राम भक्त बैठे घर आया।
1: भजन आउंदा है एक संत वैष्णव कबीर जी दे घर आ गया। कबीर नूं चाह चढ़ गया, मत्था टेकिया, परकर्मा कीतियां। ये पुरानी सभ्यता सी, सिख नूं सिख मिल पवे परकर्मा करके ते मत्था टेकदा सी, मैनूं गुरु मिल पिया। नमस्कार कीती, लोई नूं आवाज मारी, लोईए आ साडे भाग जाग पै घर संत आ गया। उठिए कि रेंदे सी, आ गया प्रभु दा प्यारा। बैठ गया, इधर वेख इधर वेख, उन्हें कुछ वेख्या, ताणी वेखी, जुलाया वाला सारा समान वेख्या। ये वैष्णव सी, ये छूत छात नूं मन्नदा सी, विष्णु दा उपाशक सी। एवं वेख के कह लगा, वे तू सो जुलाहा कबीरा, तू जुलाहा। कबीर कहता, हाँ जी, होछी मत मेरी, मैं जात जुलाहा, हर का नाम लियो मैं लाहा। मत मेरी होछी है, अकल मैनू है नहीं, जात भी मेरी जुलाहा दे कर मेरा जन्म होया। पर मेरे ते परमेश्वर ने कृपा की थी, मैं नाम दा लहा खटदा, सब आखो सतना। कबीर जी कहने लगे, की शक हो गए? वो कहिंदा, ओ कबीरा, मैं तो तेरे घर आण के पछताउना भी मैं आ क्यों गया। अठाठ तीर्थां दी यात्रा कीती सी, सारा भजन सारी यात्रा एवें ही गई तेरे घर आण के। तू मैनूं खाण नूं पुछदा, मैं ते पछताउना, रात पै गई आ, जा किते सकदा नहीं, मुड़ के फिर मैनूं यात्रा करनी पऊगी। कबीर जी कहण लगे, संत जी, हुण तुसीं आत गए ही हो, पिटे ते गए ही हो, तुहाडा सारा कर्म धर्म सारा नष्ट तो हो ही गया है, मुड़ के यात्रा कर लियो, होर टुबा ला लियो। पर जे तुसी ना कुछ खादा तो असी भी तुहाडे सिर चढ़ के कुछ नहीं खाना, ये संताप भी तुहानूं लगेगा। शास्त्र पढ़ लो, हुण जां कोई शर्त रख दियो, असी पूरी ना कर सकी। ओह कहण लगा, भी कबीरा, मैं हैगा विष्णु दा उपाशक, जे तेरे घर विष्णु नूं मैं रोटी खांदियां वेख लवां ना, ते मैं भी रोटी खा लूंगा। कबीर जी कहन लगे, संत जी, इन्नी देर ला दिती, तुसी आउंदे ही कह दिंदे, अद्धा कम मुक्या होना सी। इन्नी देर ला दिती, हुण ये है नाम जपण वाला, उधर है दिखावा, सब आखो सतनाम। कबीर जी कहन लगे, लोईए खिचड़ी तैयार कर। कबीर दा जिहड़ा खाना सी ना मन पसंद, वो खिचड़ी सी, ते गुरु अमरदास महाराज दा जिहड़ा मन पसंद खाना सी ओगरा सी, ओगरा लूण तो बिना, मिठे तो बिना, जिवें दलिया हुंदा इस तरह। लोईए इन्हां महापुरखां दी कृपा दा सदका अज साडे घर विष्णु भगवान आउणगे, खिचड़ी तैयार करो। खिचड़ी तैयार हो गई, इन अरदास कीती, हे निरंकार, हे परमेश्वर, हे सर्व शक्तिमान, मैं तेनू खेचण लई सी देना चाहुंदा, तू ते जर्रे जर्रे जी, कोई ऐसी जगह नहीं जिथे तू नहीं, तू वसदा है, पूरी शक्ति च वसदा है। पर साध खड़े पै गए, मैं तेनू खेचण लई सी देनी चाहुंदा, ये कहिंदा रोटी तां खानी, तू आवे तू कृपा कर, तू जर्रे जर्रे के सारे रूप तेरे ने, अज तू इस साध की खातर, संत की खातर, ये वैष्णव संत है, तू विष्णु भगवान हो के आ। अजे नमस्कार की जा, सिर चक्या तो विष्णु बैठे, ये गल गलत नहीं। बाणी का वचन है, अनक रूप खिन माहे कुदरत धार दा, ये बाणी का वचन वो बेअंत है। अपनी भगत की रक्षा वास्ते नरसिंह बन गया, बाणी वचन है ना, भगत हेत नरसिंह भेव। अज नाम जपने वाले ने अरदास की, नाम जपने वाले ने अरदास की, हे श्री गुरु ग्रंथ साहब महाराज मैंने तू गुरु नानक दसें, मैं जो तेरे दर्शन करा तो मैं गुरु नानक के रूप च करा। सब आखो सतनाम, गुरु दूर नहीं जे, ये भावना की लोड़ है। इन्हों की भावना जे असि इन्होंने अखा नाल वेखांगे तो पत्रे दिसणगे, स्याही दिसूगी, आ मंजी साहब दिसूगी, तो जो अंदरले नैणा ना वेखांगे ना तो सानू शब्द के गुरु नानक दिसूगा। अनक रूप खिन माहे कुदरत धार दा, जिसनो लाए सच तिसे उधार दा, जिस दे होवे वल वो कदे ना हार दा। हुण अरदास कीती, विष्णु प्रकट हो गया, विष्णु कहण लगे कबीरा आ जा, बह जा इत्थे, लोइए तू ही आ जा। कबीर संत नूं कहण लगा, महापुरखो तुसी आ जाओ इत्थे बैठो हुण पंगत च। ते विष्णु भगवान कहण लगे, ए इस पंगत दे विच बैठण दे लायक नहीं, ए नहीं बैठ सकदा। कमालिया तू बह जा, कमालिए तू बह जा, लोइए तू बह जा, ए संत इत्थे बैठण दे लायक नहीं। हैरान हो गया, मैं इहदा पुजारी, इहदा उपाशक, जुलाए दे घर ते आ गया, मैनू कहिंदा है इत्थे बैठण दे लायक नहीं। वह कबीर दे चरणा च टह पिया, कह लगा कबीरा मैनू तो इउं जापदा जिउं तूं मोर लिया होया। सब आखो सतनाम, कबीर कहण लगा हां इहदा मुल है, ये सोने चांदी नाल नहीं मिलदा, खर्च कीतिया नहीं मिलदा, कंचन स्यों पाइए नहीं तोल, मन दे राम लिया है मोल, ये मन दितिया। सतगुरां दा बचन आपां हुणे पढ़े, मन भेजे सतगुर के पास, तिस सेवक के कारज रास। ये मैं लिया मुल मन दे के, मन दे वटे लिया, अब मोहे राम अपना कर जानिया, सहज सुभाए मेरा मन मानिया। मैनू ये मेरा मन मन गया भी राम मेरा अपना है। जदों असी गुरु नू अपना जान के बेनती करांगे ना तो जरूर सुनेगा, अपना माण है ना, मेरा डैडी है, मेरी माता है, माण है ना। तो जदों असी गुरु नू अपना जाने असी गुरु दे बन जावांगे। अरदास करन वाले महाराज कहिंदे, जी की बिरथा होए सो गुर पै अरदास कर, कहो बेनंती अपने सतगुरु पाहे, बेनती करो गुरु नू अपना जान के। जब तुसी गुरु नू अपना जानोगे ते गुरु तुहाडा अपना बन जाऊगा, तुसी गुरु दे बन जाओगे। अब मोहे राम अपना कर जानिया, सहज सुभाए मेरा मन मानिया। संत जी ब्रह्मे कथ कथ अंत ना पाया, ते राम भगत बैठे घर आया। हाँ वेखला घर च बैठा ही, जिदा अंत ब्रह्मा नहीं पा सकिया, कथ कथ के नहीं पा सकिया, राम भगत बैठे घर आया। कहत कबीर चंचल मत त्यागी, केवल राम भगत ने जपागी। सतगुरां ने आप ही बख्शिश कीती है, ਅੱਜ ਉਹ ਤੁਹਾਡੇ ਦਰਸ਼ਨਾਂ ਦਾ ਪ੍ਰੋਗਰਾਮ ਬਣਿਆ। ਤੁਹਾਡਾ ਪਿਆਰ ਤਾਂ ਸਾਨੂੰ ਕਦੇ ਨਹੀਂ ਭੁੱਲਦਾ। ਇਹ ਪ੍ਰੇਰਣਾ ਹੋਈ ਸਤਿਕਾਰਯੋਗ ਪਿਆਰੇ ਵੀਰ ਸਰਦਾਰ ਪ੍ਰਹਿਲਾਦ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ ਇਹਨਾਂ ਵੱਲੋਂ, ਅਤੇ ਨਾਲ ਪ੍ਰੇਰਣਾ ਸਾਡੇ ਪੋਤਰੇ ਇਹ ਬਲਦੀਪ ਸਿੰਘ ਵੱਲੋਂ ਵੀ ਹੋਈ। ਅਸੀਂ ਦੇਖਿਆ ਵੀ ਟਾਈਮ ਬਹੁਤ ਥੋੜ੍ਹਾ ਹੈ, ਫਿਰ ਚੱਲਾਂਗੇ। ਤੂੰ ਸਾਰਾ ਨਕਸ਼ਾ ਜਦੋਂ 15 ਸਾਲ ਪਹਿਲੇ ਆਏ ਹਾਂ, ਜੋ ਤੁਹਾਡੇ ਵੱਲੋਂ ਸਤਿਕਾਰਯੋਗ ਖਿਆਲ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਇਹ ਸੱਚ ਹੈ ਵੀ ਆਹ ਥਾਂ ਕਲਯੁਗ ਤੋਂ ਬਚਿਆ ਹੋਇਆ ਹੈ। ਸਭ ਆਖੋ ਸਤਨਾਮ, ਇਹ ਸੱਚ ਹੈ। ਗੁਰਦੁਆਰਿਆਂ ਵਿੱਚ ਇੰਨੇ ਝਗੜੇ, ਜੇ ਪ੍ਰਧਾਨਗੀ ਨਾ ਮਿਲੇ ਤਾਂ ਦੂਜਾ ਗੁਰਦੁਆਰਾ ਬਣ ਜਾਂਦਾ, ਲੋ ਦੇਖੋ। ਪਰ ਇਸ ਥਾਂ 'ਤੇ ਗੁਰੂ ਦੀ ਕਿਰਪਾ ਹੈ, ਜੋ ਪਹਿਲੀ ਵਾਰ ਆਏ ਸੀ ਉਹੋ ਹੀ ਚੀਜ਼ ਹੁਣ ਉਸੇ ਤਰ੍ਹਾਂ। ਇਹ ਗੁਰੂ ਦੀ ਮਿਹਰ ਹੈ, ਗੁਰੂ ਦੀ ਕਿਰਪਾ ਹੈ, ਜੋ ਤੁਹਾਡਾ ਪਿਆਰ। ਮੈਂ ਤਾਂ ਬੇਨਤੀ ਕੀਤੀ ਵੀ ਟਾਈਮ ਬਹੁਤ ਥੋੜ੍ਹਾ ਹੈ, ਅਤੇ ਬਰਖੁਰਦਾਰ ਬਲਦੀਪ ਕਹਿਣ ਲੱਗਾ ਨਹੀਂ, ਚਾਹੇ ਦੋ ਦਿਨ ਹੀ ਚੱਲੀਏ। ਸਾਹਿਬ ਪ੍ਰਹਿਲਾਦ ਸਿੰਘ ਜੀ ਵੀ, ਗੁਰੂ ਨੇ ਕਿਰਪਾ ਕੀਤੀ ਹੈ, ਦੋ ਤਿੰਨ ਦਿਨ ਹੀ ਅਸੀਂ ਸਾਰੇ ਇਹਨਾਂ ਪਿਛਲੇ ਟਾਊਨਾਂ 'ਚ ਰਹੇ ਹਾਂ। ਐਤਵਾਰ ਸਿਰਫ ਅਸੀਂ ਨਿਊ ਮੈਕਸੀਕੋ ਆਨੰਦ ਕਾਰਜ ਸੀ, ਜਿੱਥੇ ਯੋਗੀ ਹੁਰੀ, ਉੱਥੇ ਦੋ ਆਨੰਦ ਕਾਰਜ ਸੀ। ਐਤਵਾਰ ਸਿਰਫ ਉੱਥੇ ਹੀ ਕੀਤਾ, ਅਤੇ ਬਾਕੀ ਸਾਰੇ ਬਾਕੀ ਵੀਕ ਡੇ ਜਿਹੜੇ ਦਿਨ ਸੀ ਨਾ, ਪਰ ਉਹ ਸੰਗਤਾਂ ਇਸੇ ਤਰ੍ਹਾਂ ਹੀ ਹੋਮ ਹੋਮ ਆ ਕੇ ਆਉਂਦੇ ਆ ਰਹੀਆਂ। ਗੁਰੂ ਦੀ ਕਿਰਪਾ ਹੈ, ਗੁਰੂ ਮਿਹਰ ਕਰੇ। ਅਰਦਾਸ ਹੈ ਸੱਚੇ ਪਾਤਸ਼ਾਹ, ਮਿਹਰ ਕਰੋ, ਹੋਰ ਮਿਹਰ ਕਰੋ, ਆਪਣਾ ਪਿਆਰ ਬਖਸ਼ੋ। ਆਦਾਂ ਵਿਆਦਾਂ ਉਪਾਦਾਂ ਕਲੇਸ਼ਾਂ ਵਲੇਸ਼ਾਂ ਦੁੱਖਾਂ ਕਸ਼ਟਾਂ ਰੋਗਾਂ ਸੋਕਾਂ ਤੋਂ ਬਚਾਓ। ਜੋ ਜੋ ਮਾਈ ਭਾਈ ਤੇਰੇ ਚਰਨ ਪਰਸ ਰਹੇ ਨੇ, ਸਭ 'ਤੇ ਕਿਰਪਾ ਕਰੋ, ਸਭ 'ਤੇ ਮਿਹਰ ਕਰੋ, ਚੜ੍ਹਦੀਆਂ ਕਲਾ ਬਖਸ਼ੋ। ਹੁਣ ਇਸ ਦੁੱਖ ਨੂੰ ਆਪਾਂ ਸਾਰੇ ਪੜ੍ਹੀਏ, ਬਾਣੀ ਨਾਲ ਮਨ ਜੁੜ ਜਾਵੇ ਨਾ, ਸਵਾਦ ਹੋਰ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੇ ਘਰ ਵਿੱਚ ਉਸ ਸੇਵਕ ਨੂੰ ਥਾਂ ਮਿਲਦੀ ਹੈ ਜਿਹੜੇ ਗੁਰੂ ਦੀ ਆਗਿਆ ਵਿੱਚ ਰਹਿਣ। ਮਨ ਮਰਜ਼ੀ ਕਰਨ ਵਾਲੇ ਨੂੰ ਥਾਂ ਨਹੀਂ ਜੇ। ਸਭ ਆਖੋ ਸਤਨਾਮ। ਇੱਥੇ ਮਨ ਦੇਣਾ ਹੀ ਪੈਂਦਾ ਜੇ ਇੱਥੇ ਥਾਂ ਲੈਣੀ ਤੇ ਗੁਰੂ ਦੇ ਘਰ 'ਚ। ਗੁਰ ਕੈ ਗ੍ਰਹਿ ਗੁਰੂ ਦੇ ਘਰ 'ਚ ਸੇਵਕ ਜੋ ਰਹੇ, ਜਿਹਨੇ ਇੱਥੇ ਰਹਿਣਾ ਹੈ ਨਾ, ਉਹਨੂੰ ਗੁਰੂ ਦੀ ਆਗਿਆ ਮੰਨਣੀ ਪੈਣੀ। ਆਗਿਆ ਕੀ ਹੈ? ਆਪਸ ਕਹੋ ਕਰ ਕੱਛ ਨਾ ਜਨਾਵੈ, ਇਹ ਆਗਿਆ। ਹਉਂ ਵਿੱਚ ਨਾ ਆਓ, ਜੇ ਹਉਂ 'ਚ ਰਹੇ ਤਾਂ ਜਗ੍ਹਾ ਨਹੀਂ ਉਹ ਮਿਲਣੀ ਇੱਥੇ ਗੁਰੂ ਦੇ ਘਰ 'ਚ। ਆਪਸ ਕਹੋ ਕਰ ਕੱਛ ਨਾ ਜਨਾਵੈ, ਜਿਸ 'ਚ ਆਪਣੇ ਆਪ ਨੂੰ ਸਮਝਾਂਗੇ ਨਾ, ਇਹ ਹਉਂ ਹੈ। ਮੈਂ ਚਾਹੇ ਕੀਰਤਨ ਕਰਦਾ, ਚਾਹੇ ਕਥਾ ਕਰਦਾ, ਚਾਹੇ ਕੋਈ ਹੋਰ ਕੋਈ ਸੇਵਾ ਕਰਦਾ, ਜੇ ਹਉਂ ਹੈ ਨਾ ਵੀ ਗੁਰੂ ਦੇ ਘਰ 'ਚ ਨਹੀਂ ਉਹ ਜਗ੍ਹਾ ਮਿਲ ਸਕਦੀ। ਆਗਿਆ ਹੈ ਗੁਰੂ ਦੀ, ਇਹ ਆਗਿਆ। ਆਪਸ ਕਹੋ ਕਰ ਕੱਛ ਨਾ ਜਨਾਵੈ, ਹਰ ਹਰ ਨਾਮ ਹਿਰਦੇ ਸਤਿਆ। ਫਿਰ ਮਨ ਵੇਚੇ ਸਤਿਗੁਰ ਕੇ ਪਾਸ, ਮਨ ਗੁਰੂ ਅੱਗੇ ਮੱਥਾ ਟੇਕਦੇ। ਜਦ ਤੱਕ ਮਨ ਸਾਡੇ ਕੋਲ ਰਿਹਾ, ਮਨ ਚੰਚਲਿਆ, ਇਹਨੇ ਟਿਕਣਾ ਨਹੀਂ ਉਹ, ਇਹ ਗੁਰੂ ਅੱਗੇ ਮੱਥਾ ਟੇਕਦੇ। ਐਸੇ ਐਸੇ ਮਹਾਂਪੁਰਖਾਂ ਦੇ ਦਰਸ਼ਨ ਹੋਏ। ਹੁਣ ਸਮਾਂ ਕੀਰਤਨ ਦੀ ਸਮਾਪਤੀ ਵੀ ਹੋ ਗਿਆ। ਜਿਹੜੇ ਕਹਿੰਦੇ 12-12 ਘੰਟੇ ਫੁਰਨਾ ਹੀ ਕੋਈ ਨਹੀਂ, ਸਾਡੇ ਘਰ ਕਹਾਉਂਦੇ ਹੁੰਦੇ ਸੀ ਬਾਬਾ ਸੁਰਜਣ ਸਿੰਘ ਹੋਰੀ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜੇਲ੍ਹ ਦੇ ਸਾਥੀ, 12-12 ਘੰਟੇ ਫੁਰਨਾ ਹੀ ਕੋਈ ਨਹੀਂ। ਜੇ ਫੁਰਨਾ ਕੋਈ ਨਹੀਂ, ਦੁੱਖ ਵੀ ਕੋਈ ਨਹੀਂ। ਕੋ ਮਨ ਤੇ ਮਹਿਸੂਸ ਕਰਨਾ ਹੈ ਨਾ, ਤੇ ਮਨ ਗੁਰੂ ਅੱਗੇ ਪਿਆ। ਕਹਿਣ ਲੱਗੇ ਹੁਣ 86 ਸਾਲ ਦੀ ਉਮਰ ਹੈ, ਸਰੀਰ ਤੇ ਸਰੀਰ ਹੈ, ਦੋ ਢਾਈ ਘੰਟੇ ਅਜੇ ਵੀ ਅਫੁਰ ਰਹਿ ਜਾਂਦੀ ਹੈ ਗੱਲ, ਅਫੁਰ ਹੋਰਨਾ ਕੋਈ ਨਹੀਂ। ਜੇ ਮਨ ਨੂੰ ਚੱਪਣ ਵਾਲੇ ਕਹਿੰਦੇ ਬਾਣੀ ਪੜ੍ਹਨ ਵੇਲੇ, ਇਹ ਮਹਿਸੂਸ ਕਰੋ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਬਾਣੀ ਪੜ੍ਹ ਰਹੇ ਹਾਂ, ਗੁਰੂ ਸਾਹਿਬ ਨੂੰ ਸੁਣਾ ਰਹੇ ਹਾਂ, ਤੁਹਾਡਾ ਮਨ ਬਾਹਰ ਨਹੀਂ ਜਾਊਗਾ। ਜਪਜੀ ਸਾਹਿਬ ਪੜ੍ਹਨ ਵੇਲੇ ਪੜ੍ਹੋ, ਆਪ ਸੁਣੋਗੇ ਅਤੇ ਬਾਣੀ ਦੇ ਅਰਥਾਂ ਨਾਲ ਮਨ ਜੋੜੋ ਅਤੇ ਮਹਿਸੂਸ ਕਰੋ ਵੀ ਅਸੀਂ ਗੁਰੂ ਸਾਹਿਬ ਨੂੰ ਸੁਣਾ ਰਹੇ ਹਾਂ। ਜਪਜੀ ਸਾਹਿਬ ਦੇ ਪਾਠ 'ਚ ਇੰਨੀ ਬਰਕਤ ਹੈ, ਜਿਹੜੇ ਕਰਦੇ ਨੇ ਨਿਤਨੇਮ ਧੰਨ ਭਾਗ, ਵੱਡਿਆਂ ਭਾਗਾਂ ਵਾਲੇ ਨੇ, ਜਿਹੜੇ ਨਹੀਂ ਕਰਦੇ ਜਪਜੀ ਸਾਹਿਬ ਜ਼ਰੂਰ ਪੜ੍ਹੋ, ਇੰਨੀ ਬਰਕਤ। ਜੇ ਭਾਈ ਗੋਪਾਲ ਨੂੰ ਮਹਾਰਾਜ ਕਹਿਣ ਲੱਗੇ ਛੇਵੀਂ ਪਾਤਸ਼ਾਹੀ ਵੀ ਜਪਜੀ ਸਾਹਿਬ ਦਾ ਪਾਠ ਸੁਣਾ, ਇਤਿਹਾਸ 'ਚ ਲਿਖਿਆ ਹੋਇਆ, ਉਹਨੇ ਸ਼ੁਰੂ ਕੀਤਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਮਨ ਗੁਰੂ ਅੱਗੇ ਰੱਖ ਦਿੱਤਾ, ਗੁਰੂ ਨੂੰ ਪਾਠ ਸੁਣਾ ਰਹੇ। ਜਾਂ ਸੋ ਦਰ ਕੇ ਹਾਂ ਇੱਥੇ ਪਹੁੰਚਾ, ਅਤੇ ਮਹਾਰਾਜ ਦੇ ਮਨ 'ਚ ਖਿਆਲ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ, ਵੀ ਜੇ ਇਹਨੇ ਇੱਦਾਂ ਹੀ ਪਾਠ ਸੁਣਾ ਦਿੱਤਾ ਤਾਂ ਇਹਨੂੰ ਕੀ ਦੇਈਏ ਅੱਜ। ਅਤੇ ਮਹਾਰਾਜ ਆਪਣਾ ਆਸਣ ਚੱਲਣ ਲੱਗਾ, ਆਸਣ ਬੈਠੇ ਸੀ ਨਾ ਤਖ਼ਤ, ਆਪਣਾ ਆਸਣ ਪਾਸੇ ਹੋਣ ਲੱਗਾ। ਜਾਂ ਇੱਥੋਂ ਤੱਕ ਪਹੁੰਚਾ ਨਾ ਜੱਤ ਪਹਾਰਾ ਤੇਜ ਸੁਨਿਆਰ, ਅਤੇ ਤਿੰਨ ਹਿੱਸੇ ਆਸਣ ਆਪਾਂ ਮਹਾਰਾਜ ਆਪਣਾ ਛੱਡ ਚੁੱਕੇ ਸੀ। ਉਹਨ ਐਂ ਵੇਖਿਆ ਸਤਿਗੁਰਾਂ ਵੱਲ ਇਸ ਤਰ੍ਹਾਂ, ਤੇ ਮਹਾਰਾਜ ਇੰਨੇ ਪ੍ਰਸੰਨ ਇੰਨੇ ਖੁਸ਼, ਇਹਦੇ ਮਨ 'ਚ ਖਿਆਲ ਆ ਗਿਆ, ਪਹਿਲੇ ਫੁਰਨਾ ਨਹੀਂ ਆਇਆ ਹੁਣ ਆ ਗਿਆ, ਸਤਿਗੁਰ ਖੁਸ਼ ਬੜੇ ਆ, ਜੇ ਕਿਤੇ ਘੋੜਾ ਹੀ ਦੇ ਦੇਣੇ, ਜੇ ਘੋੜਾ ਹੀ ਦੇ ਦੇਣਾ। ਮਹਾਰਾਜ ਨੇ ਜਿਹੜਾ ਆਸਣ ਛੱਡਿਆ ਸੀ ਮੁੜ ਕੇ ਫਿਰ ਉੱਥੇ ਬੈਠ ਗਿਆ। ਜਾਂ ਭੋਗ ਪਿਆ ਜਨੀ ਇਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁੱਖ ਜਲੇ ਕੇਤੀ ਛੁੱਟੀ ਨਾਲ, ਤੇ ਮਹਾਰਾਜ ਕਹਿਣ ਲੱਗੇ ਭਾਈ ਗੋਪਾਲ ਤੂੰ ਜੱਤ ਪਹਾਰਾ ਤੱਕ ਪਾਠ ਸੁਣਾਇਆ, ਜੱਤ ਪਹਾਰਾ ਮਨ ਟਿਕੇ ਵਿੱਚ ਪਾਠ ਹੋਵੇ ਤੇ ਗੁਰੂ ਸੁਣਦਾ, ਜੇ ਘੋੜਾ ਮੰਗਵਾ ਕੇ ਦੇ ਦਿੱਤਾ। ਤੇ ਸਿੱਖਾਂ ਪੁੱਛਿਆ ਮਹਾਰਾਜ ਵੀ ਆਸਣ ਛੱਡਣ ਲੱਗ ਪਿਆ ਸੀ, ਗੱਲ ਕੀ ਸੀ? ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਜੇ ਇਹ ਸੁਣਾ ਦਿੰਦਾ ਨਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਉਸੇ ਅਵਸਥਾ ਵਿੱਚ ਸੁਣਾ ਦਿੰਦਾ ਨਾ ਪਾਠ ਤੇ ਮੇਰੇ ਮਨ 'ਚ ਖਿਆਲ ਆਇਆ ਸੀ ਵੀ ਇਹਨੂੰ ਹੋਰ ਕੀ ਦੇਣਾ, ਤਖ਼ਤ 'ਤੇ ਬਿਠਾਲ ਕੇ ਨਮਸਕਾਰ ਕਰ ਦੇਵਾਂਗੇ ਵੀ ਹੁਣ ਤੂੰ ਗੁਰੂ ਹੋਇਓ। ਇਹ ਜਪਜੀ ਸਾਹਿਬ ਦੇ ਪਾਠ ਦੀ ਬਰਕਤ ਆ, ਮਨ ਵੇਚੇ ਸਤਿਗੁਰ ਕੇ ਪਾਸ, ਜਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਿਹ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਅਤੇ ਅਖੀਰ ਦੇ ਮਹਾਰਾਜ ਕਹਿੰਦੇ ਆਪਣੀ ਕਿਰਪਾ ਜਿਸ ਆਪ ਕਰੇ, ਇਹ ਤੇ ਉਹ ਆਪ ਕਿਰਪਾ ਕਰੇ, ਇਹ ਦਾਤਾਂ ਵੀ ਉਸੇ ਨੂੰ ਮਿਲ ਸਕਦੀਆਂ, ਸਭ ਆਖੋ ਸਾਧਨ ਜੇ ਤੇ ਆਪ ਮਿਹਰ ਕਰੇ, ਸੰਗਤ ਵੀ ਉਸੇ ਨੂੰ ਮਿਲਦੀ ਹੈ ਜੇ ਤੇ ਉਹ ਮਿਹਰ ਕਰੇ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ, ਐਸਾ ਬਚਨ। ਆਓ ਇਹਨਾਂ ਤੁਕਾਂ ਨੂੰ ਸਾਰੇ ਪੜ੍ਹੋ, ਕੋਈ ਲਸਣਾ ਖਾਲੀ ਨਾ ਰਹੇ, ਫਿਰ ਕੀਰਤਨ ਦੀ ਆਪਾਂ ਸਮਾਪਤੀ ਕਰਾਂਗੇ।

ਸਾਰੇ ਬੋਲੇ ਨੇ। ਦਿੱਲੀ ਵਿੱਚ ਸਾਨੂੰ ਕਹਿੰਦੇ ਪ੍ਰੇਮੀ ਵੀ ਸਾਨੂੰ ਇਹ ਸੁਣਾਓ ਤੇ ਸਾਨੂੰ ਬੰਗਲਾ ਸਾਹਿਬ ਦੇ ਦਰਸ਼ਨ ਹੋ ਜਾਂਦੇ, ਅਸੀਂ ਸ਼ੀਸ਼ਗੰਜ ਮਨ ਕਰਕੇ ਸ਼ੀਸ਼ਗੰਜ ਪਹੁੰਚ ਜਾਂਦੇ। ਇਹ ਅਟਲ ਸੱਚਾਈ ਜੇ ਜੋ ਬਚਨ ਹੈ ਨਾ ਇਹਦੇ ਵਿੱਚ ਅਟਲ ਸੱਚਾਈ, ਸੋ ਸਾਰੇ ਗੱਜ ਕੇ ਬੋਲੋ।

ਗੁਰੂ ਕੀ ਸੰਗਤ ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ ਜਰਾ ਅੰਮ੍ਰਿਤ ਵੇਲੇ ਤੋਂ ਲੰਘ ਕੇ ਆਪ ਜੀ ਨੂੰ ਜਰਾ ਥੋੜੀ ਜਿਹੀ ਗਰਮੀ ਮਹਿਸੂਸ ਹੋ ਰਹੀ ਹੋਵੇਗੀ, ਜਿੱਥੇ ਆਪ ਜੀ ਨੇ ਸਤਿਗੁਰੂ ਜੀ ਦੇ ਕਈ ਚਮਤਕਾਰ ਦੇਖੇ ਹਨ, ਉੱਥੇ ਸਭ ਤੋਂ ਵੱਡਾ ਚਮਤਕਾਰ ਸ਼ਬਦ ਹੈ। ਇਹਦੇ ਵਿੱਚ ਕਲਾ ਹੈ, ਵਾਜੇ ਪੰਜ ਸ਼ਬਦ ਘਰ ਸਵਾਗੇ, ਘਰ ਸਵਾਗੇ ਸ਼ਬਦ ਵਾਜੇ, ਕਲਾ ਜਦ ਗਿਰਧਾਰਿਆ। ਉਸ ਕਲਾ ਨੂੰ ਹੋਰ ਪ੍ਰਗਟ ਕਰਨ ਵਾਸਤੇ ਸਤਿਗੁਰੂ ਜੀ ਨੇ ਸ਼ਬਦ ਨੂੰ ਰਾਗਾਂ ਵਿੱਚ ਉਚਾਰਨ ਕੀਤਾ ਹੈ। ਮੇਰਾ ਦਿਲ ਕਰਦਾ ਹੈ ਇਸ ਵਕਤ ਸਾਰੇ ਦੁਨੀਆਂ

ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਰਾਜ ਦਾ ਪਵਿੱਤਰ ਫੁਰਮਾਨ ਇਨਸਾਨ ਨੂੰ ਮੌਤ ਦੇ ਡਰ ਚੋਂ ਬਾਹਰ ਕੱਢਣ ਵਾਲਾ, ਕਾਲ ਰਹਿਤ ਕਰਨ ਵਾਲਾ ਇੱਕ ਉਪਦੇਸ਼ ਹੈ। ਸਰਬ ਸੰਸਾਰ ਮੌਤ ਪਾਸੋਂ ਡਰ ਰਿਹਾ ਹੈ। ਅੰਦਰ ਇਨਸਾਨ ਜ਼ਿੰਦਗੀ ਬਤੀਤ ਕਰ ਰਿਹਾ ਹੋਵੇ ਨਾ, ਤੇ ਉਸ ਨੂੰ ਇਹ ਦੱਸ ਦਿੱਤਾ ਜਾਵੇ ਵੀ ਤੇਰੀ ਮੌਤ ਹੋਣ ਵਾਲੀ ਏ, ਉਹ ਭੈਭੀਤ ਹੋ ਜਾਂਦਾ, ਡਰ ਜਾਂਦਾ, ਮੇਰੀ ਮੌਤ ਹੋਣ ਵਾਲੀ, ਭੈਭੀਤ ਹੋ ਜਾਂਦਾ, ਉਹ ਵੀ ਮਰਨਾ ਨਹੀਂ ਚਾਹੁੰਦਾ। ਹਾਲਾਂਕਿ ਸੁਖ ਆਰਾਮ ਜ਼ਿੰਦਗੀ ਦੇ ਐਸ਼ ਸਭ ਕੁਝ ਇਸਨੇ ਕਰ ਵੇਖੇ ਨੇ, ਅੰਤਲਾ ਪੜਾ ਆ ਚੁੱਕਾ, ਪਰ ਅਜੇ ਵੀ ਇਸ ਨੂੰ ਪ੍ਰਵਾਨ ਨਹੀਂ ਹੈ ਵੀ ਮੈਂ ਸੰਸਾਰ ਵਿੱਚੋਂ ਚਲਾ ਜਾਵਾਂ, ਮੌਤ ਮੈਨੂੰ ਆ ਜਾਵੇ। ਨਹੀਂ, ਕੋਈ ਵੀ ਵਿਅਕਤੀ ਇਵਨ ਗੁਰੂ ਮਹਾਰਾਜ ਦੀ ਹਜ਼ੂਰੀ ਚ ਰਹਿਣ ਵਾਲੇ, ਸਤਿਗੁਰ ਦੀ ਗੋਦ ਵਿਚ ਪਲਣ ਵਾਲੇ, ਸਿੱਖ ਇਤਿਹਾਸ ਦੀਆਂ ਮਜ਼ਬੂਤ ਦਲੀਲਾਂ ਨੇ ਲਿਖਿਆ ਵੀ ਪੈਂਦੇ ਖਾਨ ਨੂੰ ਮਹਾਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਹੱਥੀ ਪਾਲਿਆ, ਬੜੀ ਪਾਲਣਾ ਪੋਸਣਾ ਕੀਤੀ, ਪੁੱਤਰਾਂ ਤੋਂ ਵੱਧ ਕੇ ਪਾਲਣਾ ਪੋਸਣਾ ਕੀਤੀ। ਸੱਤ ਸੱਤ ਮੱਝਾਂ ਦਾ ਦੁੱਧ ਕੱਲੇ ਨੂੰ ਚੁੰਘਾ ਦਿਆ ਕਰਨਾ, ਦੁੱਧ ਪਿਆ ਪਿਆ ਕੇ ਤੇ ਫਿਰ ਦਾਓ ਪੇਚ ਦੱਸਣੇ, ਕੁਸਤੀਆਂ ਦੱਸਣੀਆਂ, ਲੜਨਾ ਦੱਸਣਾ, ਬ੍ਰਹਮ ਵਿਦਿਆ ਦੇ ਅੰਦਰ ਪ੍ਰਵਾਨ ਕਰਨਾ, ਹਰੇਕ ਵਿਦਿਆ ਦੇ ਕੇ ਨਿਪੁੰਨ ਕਰ ਦਿੱਤਾ ਪੈਂਦੇ ਖਾਨ, ਕਿਸੇ ਵਿਦਿਆ ਤੋਂ ਵਾਂਝਾ ਨਾ ਰਹਿਣ ਦਿੱਤਾ। ਪੁੱਤਰਾਂ ਨਾਲੋਂ ਵੱਧ ਕੇ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਂਦੇ ਖਾਨ ਨੂੰ ਦਿੱਤਾ। ਬੜਾ ਸਰੀਰ ਬਲੀ ਹੈ। ਕਰਤਾਰਪੁਰ ਦੀ ਯੁੱਧ ਦੇ ਅੰਦਰ ਲਿਖਿਆ ਹੈ ਬਈ ਜਿਸ ਘੋੜੇ ਦੇ ਥੱਲੇ ਵੜ ਜਾਂਦਾ ਉਸ ਘੋੜੇ ਨੂੰ ਦੋਹਾਂ ਬਾਹਾਂ ਨਾਲ ਚੁੱਕ ਕੇ ਸਵਾਰ ਸਮੇਤ ਚੁੱਕ ਕੇ ਥੱਲੇ ਮਾਰਦਾ ਸੀ, ਤੇ ਜਿਹੜਾ ਘੋੜਾ ਇੱਕ ਵਾਰੀ ਇਸ ਦੇ ਹੱਥ ਚੋਂ ਪਛਾੜਿਆ ਹੋਇਆ ਥੱਲੇ ਗਿਰ ਜਾਂਦਾ ਉਹਦੀ ਗਰਦਨ ਟੁੱਟ ਜਾਂਦੀ, ਮੁੜ ਕੇ ਜੀਵਤ ਨਾ ਰਹਿ ਪਾਉਂਦਾ, ਤੇ ਸਵਾਰ ਵੀ ਉਸ ਦੀ ਵੀ ਗਲੇ ਦੀ ਘੰਡੀ ਜਿਹੜੀ ਹੈ ਟੁੱਟ ਜਾਂਦੀ। ਇਹ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਅੰਦਰ ਆ ਕੇ ਬਿਨੈ ਕਰਨ ਲੱਗਾ, ਮਹਾਰਾਜ ਆਪਨੇ ਮੇਰੀ ਪਰਵਰਿਸ਼ ਕੀਤੀ ਹੈ, ਮੇਰੀ ਪਾਲਣਾ ਪੋਸਣਾ ਕੀਤੀ ਹੈ, ਆਪ ਜੀ ਨੂੰ ਪਤਾ ਤੇ ਮੈਨੂੰ ਪਤਾ ਵੀ ਜਿੰਨੀ ਖੁਰਾਕ ਆਪ ਜੀ ਨੇ ਮੈਨੂੰ ਖਵਾਈ ਹੈ ਨਾ, ਸ਼ਾਇਦ ਮਾਂ ਪਿਓ ਕਿਸੇ ਪੁੱਤਰ ਨੂੰ ਮੁਸ਼ਕਲ ਨਾਲ ਹੀ ਖਵਾਉਂਦਾ ਹੋ। ਤੇ ਮਹਾਰਾਜ ਆਪ ਜੀ ਕਹਿੰਦੇ ਹੋ ਵੀ ਰੱਬ ਦੀ ਬਾਣੀ ਦੇ ਨਾਲ ਜੁੜੋ, ਖੁਦਾ ਦੇ ਨਾਲ ਜੁੜੋ, ਖੁਦਾ ਪ੍ਰਸਤੀ ਹੋਵੋ, ਰੱਬ ਨੂੰ ਮੰਨੋ। ਮਹਾਰਾਜ ਮੇਰਾ ਚਿੱਤ ਜਿਹੜਾ ਹੈ ਰੱਬ ਦੇ ਅੰਦਰ ਨਹੀਂ ਜੁੜਦਾ, ਰੱਬੁਲ ਰਹਿਮਾਨ ਰਹੀਮ ਅੰਦਰ ਨਹੀਂ ਜੁੜਦਾ, ਕਹਿੰਦਾ ਤੇ ਮਨ ਜਿਹੜਾ ਹੈ ਇਕਾਗਰ ਨਹੀਂ ਹੁੰਦਾ। ਤੇ ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੈਂਦੇ ਖਾਂ ਤੂੰ ਬਣਿਆ ਕੀ ਫਿਰਨਾ, ਬੜਾ ਬਲੀ ਬਣਿਆ ਫਿਰਨਾ, ਆਪਣੇ ਆਪ ਨੂੰ ਬੜਾ ਯੋਧਾ ਬਣਿਆ ਫਿਰਨਾ, ਤੇਰੀ ਤੇ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ, ਫਿਰ ਵੇਖਾਂਗੇ ਵੀ ਤੇਰਾ ਰੱਬ ਵਿੱਚ ਚਿੱਤ ਜੁੜਦਾ ਜਾਂ ਨਹੀਂ ਜੁੜਦਾ। ਮੌਤ ਦਾ ਨਾਮ ਸੁਣ ਕੇ ਭੈਭੀਤ ਹੋ ਗਿਆ, ਮਹਾਰਾਜ ਮੇਰੀ 7 ਦਿਨ ਚ ਮੌਤ ਹੋ ਜਾਣੀ। ਹਾਂ ਪੈਂਦੇ ਖਾਂ ਮੈਨੂੰ ਵੀ ਅਫਸੋਸ ਹੈ ਵੀ ਮੈਂ ਤੈਨੂੰ ਪੁੱਤਰਾਂ ਤਰ੍ਹਾਂ ਪਾਲਿਆ, ਪਰ ਤੇਰਾ ਮੈਂ ਚੇਨ ਪੜ ਗਿਆ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋ ਜਾਣੀ ਹੈ। ਬਸ ਭੈਭੀਤ ਹੋ ਗਿਆ, ਘਰ ਚਲਾ ਗਿਆ, ਮੌਤ ਦਾ ਡਰ ਖਾਈ ਜਾ ਰਿਹਾ, ਦਿਨ ਰਾਤ ਚਿੰਤਾ ਲੱਗ ਗਈ। ਇੱਕ ਦਿਨ ਗਿਆ, ਖਾਣਾ ਪਾਣੀ ਛੱਡ ਦਿੱਤਾ ਵੀ ਮੇਰਾ ਇਹ ਸਰੀਰ ਕਿਸ ਕੰਮ ਆਇਆ, ਜੇ ਹੁਣੇ ਮੌਤ ਹੋ ਗਈ ਮੈਂ ਤੇ ਆਪਣੀ ਤਮੰਨਾ ਪੂਰੀ ਨਾ ਕਰ ਸਕਿਆ, ਮੇਰੀਆਂ ਇੱਛਾਵਾਂ ਮਨ ਦੀਆਂ ਵਿੱਚੇ ਰਹਿ ਗਈਆਂ। ਇੱਕ ਦਿਨ ਗੁਜਰਿਆ, 2 ਦਿਨ ਗੁਜਰੇ, 3 ਦਿਨ ਗੁਜਰੇ, ਗੁਜਰਦੇ ਚਲੇ ਗਏ, ਚਿੰਤਾਤਰ ਹੋ ਗਿਆ, ਚਿਹਰੇ ਦਾ ਰੰਗ ਬਦਲ ਗਿਆ, ਸਰੀਰ ਖੀਨ ਹੁੰਦਾ ਜਾ ਰਿਹਾ, ਆਤਮਾ ਕਮਜ਼ੋਰ ਪੈ ਗਈ, ਜ਼ਮੀਰ ਜਿਹੜੀ ਹੈ ਮੰਨ ਨਹੀਂ ਰਹੀ ਕਿਸੇ ਚੀਜ਼ ਨੂੰ, ਨਾ ਗੁਰੂ ਕੇ ਦਰ ਜਾ ਰਿਹਾ, ਨਾ ਕਿਸੇ ਧੀ ਪੁੱਤਰ ਨੂੰ ਪਿਆਰ ਕਰ ਰਿਹਾ, ਨਾ ਸੱਜਣ ਮਿੱਤਰ ਨੂੰ ਕਿਸੇ ਨੂੰ ਬੁਲਾ ਰਿਹਾ, ਅਲੱਗ ਜਿਹਾ ਬਹਿ ਗਿਆ, ਇਕਲਵਾਂਝੇ ਹੋ ਕੇ ਬਹਿ ਗਿਆ ਨਾ, ਨਵੇਕਲਾ ਸੋਚੀ ਜਾ ਰਿਹਾ। ਤੇ ਲਿਖਿਆ ਇਤਿਹਾਸ ਅੰਦਰ ਵੀ ਇਤਨਾ ਬਲੀ ਜਿਹੜਾ ਹੈ 7 ਦਿਨ ਇਤਨਾ ਕਮਜ਼ੋਰ ਹੋ ਗਿਆ, 7 ਦਿਨ ਦੇ ਅੰਦਰ ਇਤਨਾ ਕਮਜ਼ੋਰ ਹੋ ਗਿਆ, 6 ਦਿਨ ਬਤੀਤੇ, 7ਵਾਂ ਦਿਨ ਹੋਇਆ,
ਤੇ ਅੱਖਾਂ ਚ ਵਾਂਸੂ ਜਾਣ ਲੱਗ ਗਏ ਵੀ ਅੱਜ ਮੌਤ ਹੋ ਜਾਣੀ। ਮੌਤ ਨੂੰ ਡੀਕਣ ਲੱਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਤਰਕਾਲਾਂ ਪੈ ਗਈਆਂ, ਸ਼ਾਮ ਨੂੰ ਮੌਤ ਨਾ ਹੋਈ। 8 ਵੱਜ ਗਏ, 9 ਵੱਜ ਗਏ, 10 ਵੱਜ ਗਏ, ਮੌਤ ਨਾ ਹੋਈ। ਪਰ ਹੈ ਪੈ ਭੀਤ ਵੀ ਸ਼ਾਇਦ ਅੱਜ 7 ਦੀ ਰਾਤ ਨੂੰ ਮੌਤ ਹੋ ਜਾਏਗੀ, ਕਿਉਂਕਿ ਗੁਰੂ ਤੇ ਵਿਸ਼ਵਾਸ ਹੈ। ਗੁਰੂ ਨੇ ਵਾਕ ਜੇ ਕਹਿ ਦਿੱਤੇ ਗੁਰੂ ਪੂਰਾ ਹੈ ਤੇ ਜ਼ਰੂਰ 7 ਦਿਨ ਅੰਦਰ ਮੌਤ ਹੋਏਗੀ। ਡਰ ਗਿਆ, ਵਿਆਕਲ ਹੋ ਗਿਆ। 7ਵੀਂ ਰਾਤ ਵੀ ਲੰਘ ਗਈ ਤੇ 8ਵਾਂ ਦਿਨ ਜਦੋਂ ਚੜਿਆ ਨਾ, ਥੋੜੀ ਜੀ ਖੁਸ਼ੀ ਦੀ ਕਿਰਨ ਜਾਗੀ ਵੀ ਸ਼ਾਇਦ ਕੀ ਗੱਲ ਹੈ, ਕਾਰਨ ਕੀ ਹੈ। ਕਹਿੰਦੇ ਵੀ ਸੋਟੀ ਹੱਥ ਵਿਚ ਫੜ ਕੇ ਗੁਰੂ ਮਹਾਰਾਜ ਦੀ ਹਜੂਰੀ ਚ ਗਿਆ ਸਹਾਰਾ ਲੈ ਕੇ ਸੋਟੀ ਦਾ। 7 ਦਿਨ ਚ ਇਤਨਾ ਕਮਜ਼ੋਰ ਹੋ ਗਿਆ ਬਈ ਸੋਟੀ ਫੜਨੀ ਪੈ ਗਈ। ਸੋਟੀ ਦਾ ਸਹਾਰਾ ਲੈ ਕੇ ਸਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਰਨ ਚ ਪਹੁੰਚਿਆ। ਮਹਾਰਾਜ ਕਹਿਣ ਲੱਗੇ, ਪੈਂਦੇ ਖਾਂ ਸੁਣਾ, ਤੂੰ ਬਚ ਗਿਆ? ਹਾਂ ਮਹਾਰਾਜ, ਤੁਸੀਂ ਤੇ 7 ਦਿਨ ਚ ਕਿਹਾ ਸੀ ਵੀ ਮੌਤ ਹੋ ਜਾਣੀ ਹੈ ਤੇ 7 ਦਿਨ ਤੇ ਬਤੀਤ ਹੋ ਗਏ ਨੇ ਸੱਚੇ ਪਾਤਸ਼ਾਹ, 8ਵਾਂ ਦਿਨ ਚੜ ਗਿਆ, ਮੌਤ ਹੋਈ ਨੀ, ਪਰ ਮੌਤ ਦੇ ਡਰ ਨੇ ਮੈਨੂੰ ਭੈਭੀਤ ਇਤਨਾ ਕਰ ਦਿੱਤਾ। ਮਹਾਰਾਜ ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ 7 ਦਿਨ ਦੇ ਅੰਦਰ ਤੈਨੂੰ ਕੋਈ ਕਾਮ ਫੁਰਿਆ, ਕ੍ਰੋਧ ਫੁਰਿਆ, ਕਿਸੇ ਨਾਲ ਲੜਨ ਵਾਸਤੇ ਤੇਰਾ ਚਿੱਤ ਕੀਤਾ? ਨਾ ਮਹਾਰਾਜ। ਹੰਕਾਰ ਆਇਆ? ਨਾ ਮਹਾਰਾਜ। ਮੋਹ ਉਪਜਿਆ? ਨਾ ਮਹਾਰਾਜ। ਕੋਈ ਲੋਭ ਜਾਗਿਆ ਵੀ ਪੈਸਾ ਇਕੱਠਾ ਕਰ ਲਾ? ਨਾ ਮਹਾਰਾਜ। ਫੇਰ 7 ਦਿਨ ਦੇ ਅੰਦਰ ਅੰਦਰ ਤੈਨੂੰ ਕੁਛ ਨਾ ਫੁਰਿਆ, ਨਾ ਤੈਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤ੍ਰਿਸ਼ਨਾ ਦਵੈਤ ਸਾਰੀ ਭੁੱਲ ਗਈ, ਅੰਦਰੋਂ ਨਿਕਲ ਗਈ ਨਾ। ਹਾਂ ਮਹਾਰਾਜ, ਕੀ ਯਾਦ ਰਿਹਾ? ਇੱਕ ਤੁਹਾਡਾ ਸਰੂਪ ਹੀ ਯਾਦ ਰਹਿੰਦਾ ਸੀ ਵੀ ਜਿਨ੍ਹਾਂ ਨੇ ਵਾਕ ਕਿਹਾ ਸੀ ਬਈ 7 ਦਿਨ ਚ ਮੌਤ ਹੋ ਜਾਣੀ ਹੈ, ਉਹ ਵਾਰ ਵਾਰ ਚਿਹਰਾ ਤੁਹਾਡਾ ਮੇਰੇ ਸਾਹਮਣੇ ਰਹਿੰਦਾ ਸੀ, ਮਹਾਰਾਜ ਸ਼ਾਇਦ ਇਸ ਕਰਕੇ ਬਚ ਗਿਆ। ਗਰੀਬ ਨਵਾਜ ਹੱਸੇ, ਕਹਿਣ ਲੱਗਿਆ, ਨਹੀਂ ਪੈਂਦੇ ਖਾਂ, ਤੂੰ ਗੱਲ ਨੀ ਸਮਝ ਸਕਿਆ, ਇਹ ਗੱਲ ਬੁਝਾਰਤ ਸੀ। ਇਹ ਅਸੀਂ ਪਾਈ ਸੀ ਬੁਝਾਰਤ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ, ਤੇ ਹੋਣੀ ਵੀ ਤੇਰੀ 7 ਦਿਨ ਦੇ ਅੰਦਰ ਅੰਦਰ ਮੌਤ ਹੈ, ਅਜੇ ਵੀ ਤੈਨੂੰ ਕਹਿ ਰਿਹਾ ਵੀ 7 ਦਿਨ ਦੇ ਅੰਦਰ ਅੰਦਰ ਮੌਤ ਹੋਣੀ। ਮਹਾਰਾਜ ਉਹ ਕਿਹੜੇ 7 ਦਿਨ ਨੇ? ਤੇ ਗਰੀਬ ਨੂੰ ਅੱਜ ਕਹਿਣ ਲੱਗੇ ਵੀ ਸੋਮਵਾਰ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, ਇਹ 7 ਹੀ ਤੇ ਦਿਨ ਨੇ, 8ਵਾਂ ਦਿਨ ਹੀ ਕੋਈ ਨਹੀਂ। ਇਹਨਾਂ 7 ਦਿਨਾਂ ਦੇ ਅੰਦਰ ਹੀ ਤੇਰੀ ਮੌਤ ਹੋਏਗੀ ਨਾ। ਸੋਮ, ਮੰਗਲ, ਬੁੱਧ, ਵੀਰ, ਸ਼ੁੱਕਰ, ਸ਼ਨਿਚਰ ਤੇ ਐਤ, 7 ਦਿਨ ਦੇ ਅੰਦਰ ਹੀ ਤੇਰੀ ਮੌਤ ਹੋਣੀ। ਚਰਨਾਂ ਤੇ ਡਿੱਗ ਪਿਆ। ਮਹਾਰਾਜ ਜਦੋਂ ਮੌਤ ਚੇਤੇ ਹੋਵੇ ਨਾ ਰੱਬ ਨੂੰ, ਇਨਸਾਨ ਨੂੰ ਜਦੋਂ ਮੌਤ ਚੇਤੇ ਹੋਵੇ ਉਦੋਂ ਰੱਬ ਚੇਤੇ ਹੁੰਦਾ, ਤੇ ਜਦੋਂ ਮੌਤ ਭੁੱਲ ਜਾਵੇ ਇਸ ਨੂੰ ਸੰਸਾਰ ਯਾਦ ਆ ਜਾਂਦਾ, ਸੰਸਾਰ ਦੇ ਰਾਹਾਂ ਦੇ ਵਿੱਚ ਫਿਰ ਭਟਕ ਜਾਂਦਾ, ਤੇ ਸੰਸਾਰ ਦੇ ਇਤਨੇ ਰਾਹ ਨੇ, ਕਿਸੇ ਰਾਹ ਚ ਵੜ ਜਾਏ ਨਿਕਲਣਾ ਇਸ ਵਾਸਤੇ ਅਸੰਭਵ ਹੈ ਕਿਉਂਕਿ ਗਲੀਆਂ ਬੜੀਆਂ ਛੋਟੀਆਂ ਨੇ, ਭੀੜੀਆਂ ਨੇ। ਸੰਸਾਰ ਦੀਆਂ ਗਲੀਆਂ ਜਿਹੜੀਆਂ ਨਾ, ਆਸਾ, ਮਨਸਾ, ਤ੍ਰਿਸ਼ਨਾ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀਆਂ ਗਲੀਆਂ ਬੜੀਆਂ ਭੀੜੀਆਂ ਤੇ ਹੈ ਵੀ ਭੁਲੇਕੜੀਆਂ ਜਿਹੀਆਂ ਨੇ ਵੀ ਇੱਕ ਵਾਰੀ ਇਨਸਾਨ ਵੜ ਜੇ ਵਾਪਸ ਉਸ ਗਲੀ ਚੋਂ ਨਿਕਲਣਾ ਅਸੰਭਵ ਹੈ। ਤੇ ਗਰੀਬ ਨੂੰ ਅੱਜ ਜਦੋਂ ਆਪ ਜੀ ਨੇ ਇਹ ਬਾਤ ਕਹਿ ਦਿੱਤੀ ਨਾ, ਤੇ ਮੈਂ ਗਲੀ ਚ ਵੜਿਆ ਹੀ ਨੀ ਕਿਸੇ ਚ। ਸਤਿਗੁਰੂ ਕਹਿਣ ਲੱਗੇ ਜੇ ਇਹ ਇਨਸਾਨ ਨੂੰ ਯਾਦ ਆ ਜਾਏ ਨਾ ਬਈ ਰੱਬ ਹੈ, ਮੌਤ ਹੈ, ਤੇ ਫਿਰ ਇਨਸਾਨ ਭੁੱਲ ਨੀ ਕਰ ਸਕਦਾ, ਗੁਨਾਹ ਨੀ ਕਰ ਸਕਦਾ। ਇਹੋ ਹੀ ਤੇ ਯਾਦ ਆਇਆ ਸੀ ਭਾਈ ਦਿਆਲੇ ਨੂੰ, ਭਾਈ ਮਤੀ ਦਾਸ ਨੂੰ, ਭਾਈ ਸਤੀ ਦਾਸ ਨੂੰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਨਮੁਖ ਨੇ, ਪੂਰਾ ਗੁਰੂ ਸਨਮੁਖ ਹੈ, ਸਾਹਮਣੇ ਦੇਗ ਉਬਲ ਰਹੀ ਹੈ, ਭਾਈ ਦਿਆਲ ਦਾਸ ਨੂੰ ਇਧਰ ਬੰਨ ਕੇ ਬਿਠਾਇਆ ਹੋਇਆ, ਨਗਨ ਕੀਤਾ, ਕੱਪੜੇ ਲਾਏ ਨੇ, ਦੇਗ ਦੇ ਕੋਲ ਲਿਜਾਇਆ ਗਿਆ, ਪਾਣੀ ਉਬਾਲੇ ਖਾ ਰਿਹਾ, ਗਰਮ ਜਲ ਬੜੇ ਉਬਾਲੇ ਖਾ ਰਿਹਾ। ਦਿਆਲ ਦਾਸ ਨੂੰ ਵਿਖਾਇਆ, ਵੇਖ ਤੈਨੂੰ ਇਸ ਦੇ ਵਿਚ ਬਿਠਾ ਦਿੱਤਾ ਜਾਏਗਾ, ਹੁਣ ਤੂੰ ਚੂਸ ਕਰ ਲੈ, ਐ ਪਾਸੇ ਸੰਸਾਰ ਹੈ, ਇਸ ਪਾਸੇ ਨਿਰੰਕਾਰ ਹੈ, ਇਸ ਪਾਸੇ ਸੰਸਾਰ ਦੇ ਸੁਖ ਨੇ, ਐਸੋ ਇਸ਼ਰਤ ਆਰਾਮ ਹੈ, ਤੇ ਇਸ ਪਾਸੇ ਕੇਵਲ ਤੇਰਾ ਗੁਰੂ ਹੈ। ਇੱਕ ਪਿੰਜਰੇ ਦੇ ਵਿਚ ਕੈਦ ਕੀਤਾ ਹੋਇਆ, ਇੱਕ ਪਾਸੇ ਤੇਰਾ ਗੁਰੂ ਹੈ, ਦੂਜੇ ਪਾਸੇ ਸੰਸਾਰ ਦੀਆਂ ਜ਼ਗੀਰਾਂ, ਸੰਸਾਰ ਦੇ ਹੀਰੇ ਜਵਾਹਰਾਤ, ਸੰਸਾਰ ਦੀਆਂ ਧਨ ਦੌਲਤਾਂ, ਤੂੰ ਕਿਹੜੀ ਚੀਜ਼ ਪ੍ਰਵਾਨ ਕਰਦਾ ਚੰਨ ਕਰ ਲੈ। ਹੁਣ ਇਹ ਕਹਿਣ ਲੱਗਾ ਵੀ ਕਿਹੜੇ ਪਾਸੇ ਕਿਹੜੀ ਚੀਜ਼ ਹੈ। ਕਹਿਣ ਲੱਗੇ ਵੀ ਜੇ ਇਹ ਦੇਗ ਛੱਡ ਦੇਵੇ ਨਾ ਤੇ ਗੁਰੂ ਵੱਲ ਪਿੱਠ ਕਰ ਲਵੇ ਤੇ ਸੰਸਾਰ ਦੀਆਂ ਦੌਲਤਾਂ ਪ੍ਰਾਪਤ ਹੋ ਜਾਣਗੀਆਂ, ਸੰਸਾਰ ਦੀਆਂ ਜ਼ਗੀਰਾਂ ਤੈਨੂੰ ਦੇ ਦਿਆਂਗੇ।
ਤੇ ਜੇ ਤੂੰ ਗੁਰੂ ਵੱਲ ਮੁਖ ਕੀਤਾ ਤੇ ਉਹ ਸਾਹਮਣੇ ਦੇਹ ਗੁਬਲਦੀ ਪਈ ਆ, ਉਸ ਦੇ ਵਿਚ ਬਿਠਾ ਕੇ ਤੈਨੂੰ ਉਬਾਲ ਦਿੱਤਾ ਜਾਏਗਾ, ਤੇਰੀ ਚਮੜੀ ਸਰੀਰ ਨਾਲ ਅਲੱਗ ਕਰ ਦਿੱਤੀ ਜਾਏਗੀ, ਚਰਬੀ ਅਲੱਗ ਹੋ ਜਾਏਗੀ, ਹੱਡੀਆਂ ਅਲੱਗ ਹੋ ਜਾਣਗੀਆਂ, ਤੇਰਾ ਸਰੀਰ ਜਿਹੜਾ ਹੈ ਵਜੂਦ ਨਹੀਂ ਰਹੇਗਾ, ਪਤਾ ਨਹੀਂ ਪਹਿਚਾਣ ਨਹੀਂ ਸਕੇਗਾ ਕੋਈ। ਕਹਿਣ ਲੱਗਾ ਫਿਰ ਮੈਨੂੰ ਉਹ ਸਾਹਮਣੇ ਜਿਹੜੀ ਦੇਗ ਉਬਲ ਰਹੀ ਹੈ ਨਾ, ਉਹ ਪ੍ਰਵਾਨ ਹੈ, ਗੁਰੂ ਪ੍ਰਵਾਨ ਹੈ, ਸੰਸਾਰ ਦੀਆਂ ਦੌਲਤਾਂ ਜਿਹੜੀਆਂ ਨੇ ਧਨ, ਇਹ ਪ੍ਰਵਾਨ ਨਹੀਂ, ਕਿਉਂਕਿ ਗੁਰੂ ਨੇ ਦਰਸਾ ਦਿੱਤਾ ਬਈ ਇਨਸਾਨ ਜੋਬਨ ਧਨ ਪ੍ਰਭਤਾ ਕੈ ਮਦਮੈ ਅਹਿਨਤ ਰਹੇ ਦੀਵਾਨਾ, ਪਾਗਲ ਹੋਇਆ ਫਿਰਦਾ, ਦੀਵਾਨਗੀ ਕਰਦਾ ਫਿਰਦਾ, ਮਹਾਂਮੂਰਖ ਬਣ ਗਿਆ। ਇਸ ਕਰਕੇ ਭਾਈ ਗੁਰਮੁਖ ਪਿਆਰਿਓ, ਮੈਨੂੰ ਦੇਗ ਵਿਚ ਉਬਾਲੋ। ਦੇਗ ਪ੍ਰਵਾਨ ਕਰ ਲਈ, ਉਬਲਦੇ ਪਾਣੀ ਵਿਚ ਬਹਿ ਗਿਆ, ਉਬਲ ਗਿਆ ਸਰੀਰ, ਸਰੀਰ ਦੀ ਚਮੜੀ ਅਲੱਗ ਹੋ ਗਈ, ਚਰਬੀ ਦੀਆਂ ਬੋਟੀਆਂ ਅਲੱਗ ਹੋ ਗਈਆਂ, ਹੱਡੀਆਂ ਦਾ ਪਿੰਜਰ ਅਲੱਗ ਨਿਕਲ ਆਇਆ, ਪਰ ਵਿਚ ਬੈਠਿਆ ਹੋਇਆ ਉਸ ਅਕਾਲ ਪੁਰਖ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਭਾਈ ਦਿਆਲਾ ਹੱਸਦਾ, ਗੁਰੂ ਤੇਗ ਬਹਾਦਰ ਸਾਹਿਬ ਵੱਲ ਮਹਾਰਾਜ ਵੱਲ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੱਸਦੇ ਨੂੰ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਨੇ, ਧੰਨਵਾਦ ਕਰਦੇ ਨੇ। ਗਰੀਬ ਨਵਾਜ, ਸਹਿਣ ਸ਼ਕਤੀ ਬਖਸ਼ੀ ਹੈ, ਸਿੱਖਾਂ ਨੂੰ ਬਲ ਬਖਸ਼ਿਆ। ਇਹ ਉਬਲੇ ਹੋਏ ਸਿੱਖ ਸਿੱਖੀ ਦੀ ਆਨ ਬਚਾ ਲੈਣਗੇ, ਡੁੱਬਜੇ ਜਾਂਦੇ ਹਿੰਦ ਨੂੰ ਬਚਾ ਲੈਣਗੇ। ਇਹ ਹੈ ਗੁਰੂ ਕਾ ਵਾਕ, ਬਈ ਆਤਮ ਉਪਦੇਸ਼ ਭੇਸ ਸੰਜਮ ਕੋ, ਜਿਸ ਨੇ ਆਤਮਾ ਨੂੰ ਉਪਦੇਸ਼ ਦੇ ਦਿੱਤਾ, ਸੰਜਮ ਦਾ ਭੇਸ ਤਨ ਤੇ ਪਹਿਣ ਲਿਆ, ਤੇ ਫਿਰ ਉਸ ਦੀ ਕਾਇਆ ਹਮੇਸ਼ਾ ਕੰਚਨ ਵਰਗੀ ਰਹਿੰਦੀ ਹੈ, ਕਾਲ ਉਸ ਦੇ ਨੇੜੇ ਨਹੀਂ ਆਉਂਦਾ, ਮੌਤ ਉਸ ਨੂੰ ਸਤਾਉਂਦੀ ਨਹੀਂ। ਸਾਹਿਬ ਗਰੀਬ ਨਵਾਜ, ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ

ਟਰੀਟ ਕਰਨਾ ਸ਼ੁਰੂ ਕਰੋ। ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਿਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ। ਫਿਰ ਇਸ ਮੰਦਰ ਦੇ ਨਾਲ ਵੀ ਗਏ ਹਨ ਹੁਣ ਸਾਥ ਨਿਭਾਉਂਦੇ। ਤੁਚਾ ਦੇ ਕੁਮਲਾਨੀ, ਦੇਹੀ ਦੀ ਚਮੜੀ ਕੁਮਲਾ ਗਈ ਹੈ, ਨੇਤਰੀ ਧੁੰਦ ਅੱਖਾਂ ਦੇ ਵਿੱਚ ਧੁੰਦ ਆ ਗਈ ਹੈ, ਫੌਗ ਆ ਗਈ, ਕਰਨ ਪਹਿ ਬਹਿਰੇ, ਜਿਹੜੇ ਕੰਨ ਹਨ ਉਹ ਵੀ ਹੁਣ ਸੁਣਦੇ ਨਹੀਂ ਹਨ, ਮਨਮੁਖ ਨਾਮ ਨਾ ਜਾਣੀ, ਹਾਲੇ ਤੱਕ ਤੂੰ ਨਾਮ ਨੂੰ ਨਹੀਂ ਜਾਣਿਆ। ਕਹਿੰਦੇ ਹਨ ਤੂੰ ਇਸ ਸਰੀਰ ਦੇ ਨਾਲ ਕੀਤਾ ਕੀ ਹੈ, ਕੀ ਕੀਤਾ ਹੈ? ਬਾਬਾ ਜੀ ਦੱਸਦੇ ਹਨ ਕਿ ਅਸੀਂ ਕੀ ਕਰਦੇ ਰਹੇ ਹਾਂ, ਅਸੀਂ ਕੀ ਕੀਤਾ ਹੈ। ਲੈਟ ਅਸ ਹੇਅਰ ਨਾਓ ਕਿ ਅਸੀਂ ਕੀ ਕੀਤਾ ਹੈ। ਕਹਿੰਦੇ ਹਨ

This is what we have done. Aisi kita hai. Swad, sensual pleasures, baad, ladai chagda. Mae, baap, toot, hit, prata. ਕਹਿੰਦੇ ਹਨ ਕਿਸੇ ਹੀ ਬਾਤ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮੂਆ ਬਾਤ ਬਾਤ ਵਿਵਾਦ ਹਰੇਕ ਦੇ ਜੀਵਨ ਚ ਬਾਤ ਵਿਵਾਦ ਹੈ ਹਰੇਕ ਦੇ ਜੀਵਨ ਚ ਬਾਤ ਵਿਵਾਦ ਹੈ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਕਿਸੇ ਦੀ ਪੁੱਤਰ ਨਾਲ ਨਹੀਂ ਬਣਦੀ ਕਿਸੇ ਦੀ ਧੀ ਨਾਲ ਨਹੀਂ ਬਣਦੀ ਕਿਸੇ ਦੀ ਸਹੁਰੇ ਨਾਲ ਨਹੀਂ ਬਣਦੀ ਕਿਸੇ ਦੀ ਸੱਸ ਨਾਲ ਨਹੀਂ ਬਣਦੀ ਕਿਸੇ ਦੀ ਪਤੀ ਨਾਲ ਨਹੀਂ ਬਣਦੀ ਕਿਸੇ ਦੀ ਪਤਨੀ ਨਾਲ ਨਹੀਂ ਬਣਦੀ ਕਿਸੇ ਦੀ ਕਿਸੇ ਨਾਲ ਨਹੀਂ ਬਣਦੀ ਬਾਤ ਸਾਡੇ ਜੀਵਨ ਚ ਬਾਤ ਬਹੁਤ ਝਗੜਾ ਬਹੁਤ ਮਾਏ ਬਾਪ ਪੂਤ ਹਿਤ ਪ੍ਰਾਤਾ ਉਨ ਘਰ ਘਰ ਮਿਲਿਓ ਦੂਆ ਕਿਸੇ ਹੀ ਵਾਦ ਘਾਟ ਕਿਸੇ ਹੀ ਪੈ ਸਗਲੇ ਲਰ ਲਰ ਮੂਹ ਕਿਸੇ ਦੇ ਥੋੜਾ ਜਿਹਾ ਘੱਟ ਕਿਸੇ ਦੇ ਥੋੜਾ ਜਿਹਾ ਵੱਧ ਸਾਰੇ ਕਹਿੰਦੇ ਲੜ ਲੜ ਕੇ ਮਰ ਰਹੇ ਹਨ ਇਸ ਚੀਜ਼ ਚ ਇਹ ਰਤਨ ਜਨਮ ਜਿਹੜਾ ਗਵਾਇਆ ਗਿਆ ਮਿਲਿਆ ਕਿਸੇ ਹੋਰ ਕਾਰਜ ਦੇ ਵਾਸਤੇ ਸਵਾਦ ਬਾਦ ਈਰਖ ਫਿਰ ਈਰਖਾ ਈਰਖਾ ਮਦ ਮਾਇਆ ਅਤੇ ਮਾਇਆ ਦੇ ਨਸ਼ੇ ਦੇ ਵਿੱਚ ਮਦ ਦੇ ਵਿੱਚ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਇਹਨਾਂ ਚੀਜ਼ਾਂ ਦੇ ਨਾਲ ਲੱਗ ਕੇ ਰਤਨ ਜਨਮ ਗਵਾ ਦਿੱਤਾ ਤੈਨੂੰ ਇਸ ਵਾਸਤੇ ਦਿੱਤਾ ਸੀ ਤੈਨੂੰ ਇਸ ਵਾਸਤੇ ਇਹ ਪ੍ਰਾਪਤ ਹੋਇਆ ਸੀ ਪ੍ਰਾਪਤ ਇਸ ਕਰਕੇ ਹੋਇਆ ਸੀ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹੀ ਤੇਰਾ ਇੱਕ ਮੌਕਾ ਸੀ ਗੋਬਿੰਦ ਨੂੰ ਮਿਲਣ ਦਾ ਗੋਬਿੰਦ ਨੂੰ ਮਿਲਣ ਦਾ ਉਸ ਨੂੰ ਮਿਲਣ ਦੀ ਇਹ ਜੋ ਵਾਰੀ ਸੀ ਇਹ ਤੂੰ ਇਹਨਾਂ ਚੀਜ਼ਾਂ ਦੇ ਵਿੱਚ ਹੀ ਚੁਕਾਤੀ ਇਹਨਾਂ ਚੀਜ਼ਾਂ ਦੇ ਵਿੱਚ ਹੀ ਵੇਸਟ ਕਰਤੀ ਹੈ ਤਾਂ ਫਿਰ ਮਹਾਂਪੁਰਸ਼ ਤਾੜਨਾ ਨਾਲ ਵੀ ਆਖਦੇ ਹਨ ਕਿ ਅੰਦਲੇ ਕਿਆ ਪਾਇਆ ਜਾਗਾਏ ਕਹਿੰਦੇ ਹਨ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ ਤੂੰ ਕੀ ਕੰਮ ਕੀਤਾ ਹੈ ਬਾਣੀ ਚ ਫਰਮਾਇਆ ਹੈ ਕਿ ਅਸੀਂ ਕਿਸ ਤਰ੍ਹਾਂ ਆਪਣਾ ਜੀਵਨ ਗਵਾਨੇ ਹਾਂ ਇਹ ਤੇਤੋਂ ਹਿਸਾਬ ਤੇਤੋਂ ਇਹ ਸਵਾਲ ਇਹ ਤੇਤੋਂ ਲੇਖਾ ਪੁੱਛਿਆ ਜਾਣਾ ਹੈ ਕਹਿੰਦੇ ਹਨ

ਕੋਈ ਖਾਸ ਕੰਮ ਲਈ ਅਸੀਂ ਆਏ ਹਾਂ, ਜੋ ਕੰਮ ਅਸੀਂ ਕਰ ਰਹੇ ਹਾਂ ਇਹਦੇ ਲਈ ਨਹੀਂ ਆਏ। ਹਰੇਕ ਨੂੰ ਆਪੋ ਆਪਣੇ ਕੰਮ ਦੀ ਹੀ ਹੈ, ਕੰਮ ਦੀ ਹੀ ਹੈ। ਪਲਚ ਪਲਚ ਸਗਲੀ ਮੂਈ, ਝੂਠਾ ਧੰਦਾ ਮੋਰ, ਧੰਦੇ ਧਾਵਤ ਮਨ ਭਇਆ ਮਨੂਰਾ। ਇਹ ਸੁਣਨ ਵਾਲੀਆਂ ਚੀਜ਼ਾਂ ਹਨ ਕਿ ਸਾਡੀ ਜ਼ਿੰਦਗੀ ਚ ਧੰਦਾ ਹੀ ਧੰਦਾ ਹੈ, ਧੰਦਾ ਹੀ ਧੰਦਾ ਹੈ। ਹਰ ਵੇਲੇ ਸਾਡਾ ਜੋ ਪ੍ਰਾਈਮ ਕੰਸਰਨ ਹੈ ਉਹ ਬਿਜ਼ਨਸ ਦਾ ਹੈ, ਧੰਦੇ ਦਾ ਹੈ। ਇੱਕ ਸ਼ਬਦ ਫਿਰ ਸੁਣਨ ਵਾਲਾ ਹੈ ਗੁਰੂ ਬਾਬਾ ਨਾਨਕ ਦੇਵ ਜੀ ਦਾ, ਕਹਿੰਦੇ ਹਨ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ। ਕਹਿੰਦੇ ਹਨ ਮੈਂ ਸੱਚ ਸੁਣਾਉਣ ਲੱਗਾ, ਸੱਚ ਕਹਿਣ ਲੱਗਾ, ਸੱਚ ਕੜਵਾ ਲੱਗਦਾ ਹੈ, ਸੱਚ ਬੁਰਾ ਲੱਗਦਾ ਹੈ, ਪਰ ਪ੍ਰਭੂ ਜੇ ਤੂੰ ਮੇਰੇ ਵੱਲ ਹੈ ਤੇ ਫਿਰ ਮੈਂ ਕਿਸੇ ਦੀ ਕੋਈ ਖਾਸ ਚਿੰਤਾ ਨਹੀਂ ਕਰਦਾ ਤੇ ਮੈਂ ਸੱਚ ਸੁਣਾ ਦਿੰਦਾ। ਜਾਂ ਤੂੰ, ਅਗਰ ਤੂੰ ਮੇਰੇ ਵੱਲ ਹੈ ਤਾਂ ਕਿਆ ਹੋਰ, ਫਿਰ ਹੋਰ ਕਿਸੇ ਦੀ ਕੀ ਚਿੰਤਾ ਹੈ, ਮੈਂ ਸੱਚ ਸੁਣਾਈਏ, ਮੈਂ ਅਸਲੀਅਤ ਤੁਹਾਡੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ, ਤੁਹਾਡੀ ਰਿਐਲਿਟੀ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ। ਕੀ ਹੈ ਰਿਐਲਿਟੀ ਸਾਡੀ? ਕਹਿੰਦੇ ਹਨ ਮੁੱਠੀ ਧੰਦੇ ਚੋਰ ਸੇਬ ਗਵਾਈ। ਕਹਿੰਦੇ ਧੰਦਾ ਇੱਕ ਐਸਾ ਚੋਰ ਹੈ ਜਿਸਨੇ ਮੁੱਠੀ ਮੈਨੇ ਲੁੱਟ ਲਈ ਹੈ, ਜ਼ਿੰਦਗੀ ਲੁੱਟ ਲਈ ਹੈ। ਇਹ ਸਾਰੇ ਧੰਦੇ ਵਾਲਿਆਂ ਨੂੰ ਸੁਣਨੀਆਂ ਚਾਹੀਦੀਆਂ ਇਹੀਆਂ ਪੰਕਤੀਆਂ। ਜਿਹੜੇ ਬਿਲਕੁਲ ਧੰਦੇ ਦੇ ਵਿੱਚ ਤਸੇ ਪਏ ਹਨ, ਧੰਦਾ ਹੀ ਜੀਵਨ ਦਾ ਕੰਮ ਰਹਿ ਗਿਆ ਹੈ, ਧੰਦੇ ਲਈ ਨਹੀਂ ਸੀ ਅਸੀਂ ਆਏ। ਪਰ ਮਹਾਰਾਜ ਜੀ ਆਖਦੇ ਹਨ ਮੁੱਠੀ ਧੰਦੇ ਚੋਰ, ਧੰਦਾ ਇੱਕ ਐਸਾ ਚੋਰ ਹੈ ਜੋ ਸਾਨੂੰ ਸਭਨਾਂ ਨੂੰ ਲੁੱਟ ਰਿਹਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਚੁਰਾ ਰਿਹਾ ਹੈ, ਔਰ ਅਸੀਂ ਖੁਦ ਉਸਨੂੰ ਐਡਮਿਟ ਕਰਦੇ ਹਾਂ ਕਿ ਸਾਡੇ ਪਾਸ ਫੁਰਸਤ ਨਹੀਂ, ਸਾਡੇ ਪਾਸ ਟਾਈਮ ਨਹੀਂ। ਕਿਉਂ ਨਹੀਂ ਟਾਈਮ? ਧੰਦੇ ਚੋਂ ਟਾਈਮ ਨਹੀਂ ਮਿਲਦਾ, ਧੰਦਾ ਦਿਮਾਗ ਤੇ ਸਵਾਰ ਰਹਿੰਦਾ ਹੈ ਘਰ ਆ ਕੇ ਵੀ। ਅੱਜ ਕੱਲ੍ਹ ਤੇ ਲੋਕ ਇਨਫੈਕਟ ਦੇ ਮੀਟ ਫਾਰ ਲੰਚਸ ਬਿਕੋਜ਼ ਆਫ ਦੇਅਰ ਬਿਜ਼ਨਸ ਮੀਟਿੰਗਸ। ਸਾਡੀਆਂ ਸੋਸ਼ਲ ਗੈਦਰਿੰਗਸ ਦੇ ਵਿੱਚ ਵੀ ਧੰਦਾ ਹੀ ਡਿਸਕਸ ਹੁੰਦਾ ਹੈ, ਹਰ ਸਿਟਿੰਗ ਦੇ ਵਿੱਚ, ਹਰ ਗੈਦਰਿੰਗ ਦੇ ਵਿੱਚ ਧੰਦਾ ਹੀ ਧੰਦਾ ਡਿਸਕਸ ਕੀਤਾ ਜਾਂਦਾ ਹੈ। ਕਹਿੰਦੇ ਹਨ ਤੂੰ ਇਸ ਕੰਮ ਲਈ ਆਇਆ ਸੀ। ਸਵਾਲ ਇਹ ਸਮਝਣ ਵਾਲਾ ਹੈ ਕਿ ਮਹਾਰਾਜ ਜੀ ਇਹ ਆਖ ਰਹੇ ਹਨ ਕਿ ਤੂੰ ਕੀਤਾ ਕੀ ਹੈ, ਤੈਨੂੰ ਇਹ ਸਰੀਰ ਕਿਸ ਕੰਮ ਲਈ ਮਿਲਿਆ ਸੀ, ਤੇ ਤੂੰ ਇਹ ਪੁੱਛਿਆ ਜਾਣਾ ਹੈ ਕਿ ਚਾਰ ਗਵਾਇਆ ਹੰਢ ਕੇ ਚਾਰ ਗਵਾਇਆ ਸਮ, ਚਾਰ ਪਹਿਰ ਦਿੰਦੇ ਤੂੰ ਦੌੜ ਭੱਜ ਕੇ ਕੰਮਕਾਰ ਚ ਲਗਾਤੇ, ਚਾਰ ਪਹਿਰ ਰਾਤ ਦੇ ਤੂੰ ਸੌਂ ਕੇ ਗਵਾ ਦਿੱਤੇ, ਲੇਖਾ ਰੱਬ ਮੰਗੇ ਸੀ ਆ ਤੂੰ ਆਹੋ ਕਿਹੜੇ ਕੰਮ। ਰੱਬ ਨੇ ਤੇ ਤੋਂ ਇਹ ਲੇਖਾ ਪੁੱਛਣਾ ਕਿ ਤੂੰ ਕਿਹੜੇ ਕੰਮ ਲਈ ਆਇਆ ਸੀ, ਇਹ ਇੰਸਟਰੂਮੈਂਟ ਤੈਨੂੰ ਕਿਸ ਚੀਜ਼ ਦੇ ਵਾਸਤੇ ਦਿੱਤਾ ਸੀ, ਕਿਸ ਚੀਜ਼ ਨੂੰ ਪ੍ਰਾਪਤ ਕਰਨ ਦੇ ਵਾਸਤੇ ਦਿੱਤਾ ਸੀ। ਆਓ ਪਹਿਲਾਂ ਅੱਜ ਬਾਬਾ ਜੀ ਨੂੰ ਇਹ ਪੁੱਛੀਏ ਕਿ ਬਾਬਾ ਜੀ ਸਾਨੂੰ ਤੇ ਪਤਾ ਹੀ ਨਹੀਂ, ਸਾਨੂੰ ਕਿਹੜਾ ਕਿਸੇ ਨੇ ਦੱਸਿਆ, ਸਾਨੂੰ ਕਿਸੇ ਨੇ ਦੱਸਿਆ ਨਹੀਂ। ਬਚਪਨ ਤੋਂ ਇਹ ਸਾਨੂੰ ਨਹੀਂ ਦੱਸਿਆ ਗਿਆ ਕਿ ਤੁਸੀਂ ਜਨਮ ਕਿਸ ਗੱਲ ਲਈ ਧਾਰਨ ਕੀਤਾ ਗਿਆ, ਧਾਰਨ ਕੀਤਾ। ਹਾਂ, ਇਹ ਦੱਸਿਆ ਹੈ ਕਿ ਤੁਸੀਂ ਵੱਧ ਤੋਂ ਵੱਧ ਪੜ੍ਹਨਾ ਹੈ, ਦੁਨੀਆ 'ਚ ਕਾਮਯਾਬ ਹੋਣਾ ਹੈ, ਸਕਸੈਸਫੁਲ ਹੋਣਾ ਹੈ, ਨਾਮ ਬਣਾਉਣਾ ਹੈ, ਆਪਣਾ ਨਾਮ ਰੋਸ਼ਨ ਕਰਨਾ ਹੈ, ਮਾਤਾ ਪਿਤਾ ਦਾ ਨਾਮ ਬਣਾਉਣਾ ਹੈ ਅਤੇ ਸੁਖੀ ਜੀਵਨ ਗੁਜ਼ਾਰਨਾ ਹੈ, ਇਤਿਹਾਸ ਇਹ ਸਾਨੂੰ ਦੱਸਿਆ ਗਿਆ। ਪਰ ਇਹ ਤੇ ਸਾਡੇ ਆਉਣ ਦਾ ਕੋਈ ਪਰਪਸ ਹੀ ਨਹੀਂ ਸੀ, ਵੀ ਡਿਡਨਟ ਕਮ ਫਾਰ ਦਿਸ। ਅਸੀਂ ਕਿਸ ਵਾਸਤੇ ਆਏ ਸੀ? ਆਓ ਮਹਾਰਾਜ ਜੀ ਤੋਂ ਅੱਜ ਗੁਰਬਾਣੀ ਚ ਅਸੀਂ ਇਹ ਪੁੱਛੀਏ ਕਿ ਮਹਾਰਾਜ ਜੀ ਤੁਸੀਂ ਆਖਦੇ ਹੋ ਕਿ ਸਰੀਰਾ ਮੇਰਿਆ ਕਿਆ ਤੁਦ ਕਰਮ ਕਮਾਇਆ, ਵੀ ਇਹ ਦੱਸੋ ਵੀ ਇਸ ਸਰੀਰ ਨੇ ਕੀ ਕਰਮ ਕਰਨਾ ਸੀ, ਕੀ ਕੰਮ ਕਰਨਾ ਸੀ। ਉਹ ਕਹਿੰਦੇ ਹਨ
ਇਹ ਸਰੀਰ ਕੁਛ ਬੁੱਝਣ ਵਾਸਤੇ ਆਇਆ ਸੀ, ਕੁਛ ਇਸਨੇ ਬੁੱਝਣਾ ਸੀ, ਕੁਛ ਇਸਨੇ ਰਿਅਲਾਈਜ਼ ਕਰਨਾ ਸੀ, ਕੁਛ ਅਨੁਭਵ ਕਰਨਾ ਸੀ, ਕੁਛ ਇਸਨੇ ਜਾਣਨਾ ਸੀ। ਕਹਿੰਦੇ ਹਨ

ਆਪਣਾ ਮੂਲ ਪਛਾਣਨਾ ਸੀ, ਮੂਲ ਕਿ ਤੂੰ ਕਿੱਥੋਂ ਆਰੰਭ ਹੋਇਆ ਹੈ, ਕੌਣ ਹੈ ਤੈਨੂੰ ਬਣਾਉਣ ਵਾਲਾ, ਤੇਰੇ ਅੰਦਰ ਇਹ ਕੀ ਵਸਤੂ ਹੈ, ਇਹ ਮੰਦਰ ਮੈਂ ਕੌਣ ਵਸਾਈ। ਪਿਛਲੇ ਕੀਰਤਨਾ ਚ ਆਪ ਜੀ ਨੇ ਸੁਣਿਆ ਨਾ ਕਿ ਇਹ ਬਾਡੀ ਮੰਦਰ ਹੈ, ਹਰ ਮੰਦਰ ਇਹ ਸਰੀਰ ਹੈ, ਅਤੇ ਇਸ ਮੰਦਰ ਦੇ ਵਿੱਚ ਬੋਲਦਾ ਕੌਣ ਹੈ, ਇਸ ਮੰਦਰ ਚ ਸੁਣਦਾ ਕੌਣ ਹੈ, ਇਸ ਮੰਦਰ ਚ ਫੀਲ ਕੌਣ ਕਰਦਾ ਹੈ, ਫੀਲਿੰਗਸ ਨੂੰ ਇਸ ਮੰਦਰ ਚ ਤਮਾਮ ਐਕਸਪੀਰੀਅੰਸਿਸ ਨੂੰ ਐਕਸਪੀਰੀਅੰਸ ਕੌਣ ਕਰਦਾ ਹੈ, ਉਹ ਕੌਣ ਹੈ ਜੋ ਚੇਤਨ ਹੈ। ਉਹ ਕੀ ਹੈ ਜੋ ਅਵੇਅਰ ਹੈ, ਜੋ ਜਾਗਦਾ ਹੈ, ਜੋ ਥਿੰਕ ਕਰਦਾ ਹੈ। ਰਾਤ ਨੂੰ ਸੁਪਨਾ ਆਉਂਦਾ ਹੈ, ਅਸੀਂ ਤਾਂ ਸੁੱਤੇ ਪਏ ਹੁੰਦੇ ਹਾਂ, ਪਰ ਸੁਪਨੇ ਦੇ ਵਿੱਚ ਵੀ ਉਹ ਕੌਣ ਹੈ ਜਿਸ ਨੂੰ ਸੁਪਨਾ ਯਾਦ ਰਹਿੰਦਾ ਹੈ ਕਿ ਮੈਨੂੰ ਆਹ ਸੁਪਨਾ ਆਇਆ ਸੀ, ਸਵੇਰੇ ਉੱਠ ਕੇ ਉਹ ਦੱਸਦਾ ਹੈ ਕਿ ਆਹ ਸੁਪਨਾ ਆਇਆ ਸੀ, ਉਹ ਕੌਣ ਹੈ। ਕਹਿੰਦੇ ਉਸ ਵਸਤੂ ਨੂੰ ਤੂੰ ਪਹਿਚਾਨਣਾ ਹੈ ਕਿ ਇਹ ਮੰਦਰ ਮੈਂ ਕੌਣ ਵਸਾਈ। ਸਾਰੇ ਬੋਲੋ ਇਸ ਲਾਈਨ ਨੂੰ, ਇਹ ਮੰਦਰ ਮੈਂ ਕੌਣ ਵਸਾਈ, ਇਸ ਮੰਦਰ ਚ ਕੌਣ ਵਸਦਾ ਹੈ। ਬਸ ਤੂੰ ਉਸਨੂੰ ਜਾਣਨਾ ਸੀ, ਇਹ ਮੰਦਰ ਮੈਂ ਕੌਣ ਵਸਾਈ। ਕਹਿੰਦੇ ਜਿਹੜੇ ਇਸ ਮੂਲ ਨੂੰ ਨਹੀਂ ਬੁੱਝਦੇ ਉਹਨਾਂ ਦੇ ਮੁਤਲਕ ਗੁਰਬਾਣੀ ਚ ਇਹ ਪੰਕਤੀਆਂ ਦਰਜ ਹਨ, ਆਪ ਜੀ ਧਿਆਨ ਨਾਲ ਸੁਣੋ। ਕਹਿੰਦੇ ਹਨ

ਜਿਨ੍ਹਾਂ ਨੇ ਹਾਲੇ ਤੱਕ ਇਹ ਕੰਮ ਨਹੀਂ ਕੀਤਾ, ਆਪਣਾ ਮੂਲ ਨਹੀਂ ਬੁੱਝਿਆ, ਅਸੀਂ ਕਿੱਥੋਂ ਆਏ ਹਾਂ, ਕਿਸ ਦੇ ਨਾਲ ਸੰਬੰਧਿਤ ਹਾਂ, ਕਿਹੜੀ ਸਾਡੀ ਜੜ ਹੈ, ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਬੁੱਝਿਆ, ਸੇ ਪਸ਼ੂਆ ਸੇ ਢੋਰ ਜੀਓ, ਉਹ ਪਸ਼ੂ ਹਨ, ਢੋਰ ਗਵਾਰ ਹਨ। ਕਹਿੰਦੇ ਹਨ ਤੂੰ ਜੇ ਤੇ ਉਹ ਕੰਮ ਕੀਤਾ ਫਿਰ ਤੇ ਤੇਰਾ ਜੀਵਨ ਤੇਰਾ ਸਰੀਰ ਸਫਲਾ, ਨਹੀਂ ਤੇ ਆ ਕੁਛ ਜੋ ਮਹਾਰਾਜ ਨੇ ਬਾਣੀ ਚਾਹ ਕੇ, ਸੇ ਪਸ਼ੂਆ ਸੇ ਢੋਰ ਜੀਓ। ਇੱਕ ਜਗ੍ਹਾ ਹੋਰ ਆਖਦੇ ਹਨ, ਕਹਿੰਦੇ ਹਨ ਬਿਨ ਬੂਜੇ ਮਿੱਥਿਆ ਸਭ ਭੈ, ਕਹਿੰਦੇ ਉਸ ਨੂੰ ਬੁੱਝੇ ਤੋਂ ਬਿਨਾਂ ਜੋ ਕੁਛ ਵੀ ਤੁਸੀਂ ਕੀਤਾ ਹੈ, ਅਕੰਪਲਿਸ਼ ਕੀਤਾ ਹੈ, ਬਣਾਇਆ ਹੈ ਆਦਿ, ਕਹਿੰਦੇ ਸਭ ਬੇਕਾਰ ਹੈ। ਬਿਨ ਬੂਝੇ ਮਿੱਥਿਆ ਸਭ ਹੈ, ਬਿਨਾਂ ਉਸ ਨੂੰ ਬੁੱਝਣ ਤੋਂ ਸਭ ਕੁਛ ਕਹਿੰਦੇ ਬੇਕਾਰ। ਅਤੇ ਕਹਿੰਦੇ ਨੇ ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਕਹਿੰਦੇ ਹਨ ਉਸ ਇੱਕ ਵਸਤੂ ਨੂੰ ਤੂੰ ਬੁੱਝ ਲੈ ਤੇ ਤੂੰ ਪਾਕ ਹੈ, ਤੂੰ ਪਵਿੱਤਰ ਹੈ, ਨਿਰਮਲ ਹੈ। ਅਗਰ ਤੂੰ ਉਸ ਨੂੰ ਨਹੀਂ ਬੁੱਝਦਾ ਤੂੰ ਫਿਰ ਕਹਿੰਦੇ ਮਹਾਰਾਜ ਜੀ ਤੂੰ ਬਹੁਤ ਨਾਪਾਕ ਹੈ, ਨਾਪਾਕ ਅਪਵਿੱਤਰ ਹੈ, ਮੈਲਾ ਹੈ। ਤੋ ਉਹ ਕੰਮ ਕਰਨ ਦੇ ਵਾਸਤੇ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਇਹ ਮਨੁੱਖਾ ਜਨਮ ਵਿੱਚ ਆਏ ਸੀ। ਆਪਣੀ ਆਤਮਕ ਹੋਂਦ ਨੂੰ ਪਹਿਚਾਨਣ ਲਈ, ਆਪਣੀ ਰੂਹਾਨੀ ਜੋ ਦੌਲਤ ਹੈ ਉਸ ਨੂੰ ਪ੍ਰਾਪਤ ਕਰਨ ਲਈ, ਤੇ ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋ ਬਾਦਸ਼ਾਹਤ ਹੈ ਉਸ ਨੂੰ ਹਾਸਲ ਕਰਨ ਦੇ ਵਾਸਤੇ ਅਸੀਂ ਇਹ ਮਨੁੱਖਾ ਜਨਮ ਤਾਰਿਆ ਸੀ। ਦੋਨੇ ਕੱਲ ਦੇ ਔਰ ਅੱਜ ਦੇ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਸਾਡੇ ਤੇ ਸਵਾਲ ਕਰ ਰਹੇ ਹਨ, ਆਓ ਅਸੀਂ ਅੱਜ ਸਵਾਲ ਦਾ ਜਵਾਬ ਦੇਣ ਜੋਗੇ ਹਾਂ ਜਾਂ ਨਹੀਂ ਹਾਂ। ਅਸੀਂ ਕੀ ਜਵਾਬ ਦੇ ਸਕਦੇ ਹਾਂ? ਗੁਰੂ ਬਾਬੇ ਦੇ ਸਾਹਮਣੇ ਸੱਚ ਬੋਲਣਾ, ਗੁਰੂ ਬਾਬਾ ਜੀ ਦੇ ਸਾਹਮਣੇ ਸੱਚ ਬੋਲਣਾ, ਔਰ ਬੋਲ ਕੇ ਨਾ ਸਹੀ ਆਪਣੇ ਅੰਦਰ ਹੀ ਬੋਲਣਾ ਔਰ ਕਹਿਣਾ ਮਹਾਰਾਜ ਕਿ ਮੈਂ ਉਹ ਕੰਮ ਕੀਤਾ ਜਾਂ ਨਹੀਂ ਕੀਤਾ, ਇਸ ਨੂੰ ਐਡਮਿਟ ਕਰਨਾ ਹੈ, ਕਨਫੈਸ ਕਰਨਾ ਹੈ। ਗੁਰੂ ਬਾਬਾ ਜੀ ਸਵਾਲ ਕਰਦੇ ਹਨ ਅੰਧਲੇ ਕਿਆ ਪਾਇਆ ਜਾਗਾਏ, ਅਸੀਂ ਕਹਿ ਸਕਦੇ ਮਹਾਰਾਜ ਕੁਛ ਨਹੀਂ, ਕੁਛ ਨਹੀਂ ਪਾਇਆ, ਕੁਛ ਨਹੀਂ ਪਾਇਆ। ਗੁਰੂ ਮਹਾਰਾਜ ਜੀ ਕਹਿੰਦੇ ਹਨ ਇਹ ਸਰੀਰ ਆ ਮੇਰਾ ਇਸ ਜੱਗ ਮੈਂ ਆਇਆ ਕਿ ਕਿਆ ਤੁਧ ਕਰਮ ਕਮਾਇਆ, ਅਸੀਂ ਆਖ ਸਕਾਂਗੇ ਮਹਾਰਾਜ ਜੀ ਮੈਨੂੰ ਪਤਾ ਹੀ ਨਹੀਂ ਸੀ ਕੀ ਕਰਨਾ, ਮੈਂ ਤੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਮੈਂ ਤੇ ਆਹ ਕੀਤਾ ਸਵਾਦਾਂ ਚ ਪਿਆਰਿਆ, ਇਹਨਾਂ ਦੇ ਵਿੱਚ ਮੈਂ ਆਪਣਾ ਜੋ ਹੈ ਉਹ ਜਨਮ ਗਵਾ ਦਿੱਤਾ, ਇਹਨਾਂ ਦੇ ਵਿੱਚ ਆਪਣੀ ਜ਼ਿੰਦਗੀ ਮੈਂ ਲਗਾ ਦਿੱਤੀ। ਹੁਣ ਆਓ ਸਾਰੇ ਫਾਰ ਫਿਊ ਸੈਕਿੰਡਸ ਆਪਣੇ ਅੰਦਰ ਰਿਫਲੈਕਟ ਕਰੀਏ ਕਿ ਇਹ ਪੇਨਫੁਲ ਹੈ ਜਾਂ ਨਹੀਂ, ਇਹ ਸਾਨੂੰ ਹਰਟ ਕਰਦਾ ਹੈ ਜਾਂ ਨਹੀਂ ਕਰਦਾ, ਇਸ ਦਾ ਕੋਈ ਅਰਥ ਹੈ ਜਾਂ ਨਹੀਂ। ਜਾਂ ਕਿ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਗਈਆਂ, ਸਾਰੀਆਂ ਗੱਲਾਂ ਸੁਣ ਲਈਆਂ ਜਾਣ ਲਈਆਂ ਫਿਰ ਵੀ ਚੁੱਪ ਚਾਪ ਚੁੱਪ ਦੇ ਚੁੱਪ ਬੈਠੇ ਰਹੇ, ਕੋਈ ਅਸਰ ਨਾ ਹੋਇਆ। ਅਸੀਂ ਆਪੋ ਆਪਣੇ ਆਪ ਨੂੰ ਅੱਜ ਇੱਥੇ ਬੈਠ ਕੇ ਇਹ ਸਵਾਲ ਕਰਕੇ ਪੁੱਛ ਕੇ ਜਾਣਾ ਹੈ ਕਿ ਮੈਂ ਕੀ ਕੀਤਾ ਹੈ, ਮੈਂ ਕੀ ਪਾਇਆ ਹੈ, ਤੇ ਅਗਾਂਹ ਲਈ ਮੇਰਾ ਕੀ ਪ੍ਰੋਗਰਾਮ ਹੈ। ਪਿਛਲੀ ਜ਼ਿੰਦਗੀ ਗੁਜ਼ਰ ਗਈ ਜਿਵੇਂ ਸੁਪਨਾ ਗੁਜ਼ਰ ਜਾਂਦਾ ਹੈ, ਪਿੱਛੇ ਮੁੜ ਕੇ ਦੇਖੋ
ਤੇ ਇਸ ਤਰ੍ਹਾਂ ਲੱਗਦਾ ਹੈ ਜਿਸ ਤਰ੍ਹਾਂ 30, 40, 50, 60 ਜੋ ਵੀ ਕਿਸੇ ਦੀ ਉਮਰ ਹੈ ਉਹ ਸਾਰੇ ਵਰੇ ਇਸ ਤਰ੍ਹਾਂ ਜਾਪਦੇ ਹਨ ਜਿਵੇਂ ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਸੁਪਨੇ ਦੀ ਤਰ੍ਹਾਂ ਗੁਜ਼ਰ ਗਏ ਹਨ, ਤੇ ਜਿਹੜੇ ਬਾਕੀ ਦੇ ਆਉਣ ਵਾਲੇ ਉਹਨਾਂ ਨੇ ਵੀ ਸੁਪਨੇ ਦੀ ਤਰ੍ਹਾਂ ਹੀ ਗੁਜ਼ਰ ਜਾਣਾ ਹੈ। ਆਖੀ ਕੇਰੇ ਮਾਠ ਕੇ ਪਲ ਪਲ ਗਈ ਵਿਹਾਏ, ਅੱਖਾਂ ਦੀ ਪਲਕ ਝਮਕ ਦੇ ਵਿੱਚ ਹੀ ਜ਼ਿੰਦਗੀ ਜੋ ਹੈ ਉਹ ਸਾਡੇ ਹੱਥੋਂ ਚਲੀ ਜਾਂਦੀ ਹੈ। ਆਖੀ ਕੇਰੇ ਮਾਠ ਕੇ ਪਲ ਪਲ ਗਈ ਵਿਹਾਏ, ਮਨ ਜੰਜਾਲ ਨਾ ਛੋਡੇ ਜਮ ਦੀਆ ਦਮਾਮਾ ਆਏ। ਮਨ ਜੰਜਾਲ ਨਹੀਂ ਛੱਡਦਾ, ਗਣਤ ਗਣੀਏ ਸਹਿਸੇ ਜੀਏ, ਕਿਉਂ ਸੁਖ ਪਾਵੇ ਦੂਏ ਧੀਏ। ਆ ਸਾਡੀ ਹਾਲਤ ਹੈ, ਗਣਤ ਗਣੀਏ ਹਮੇਸ਼ਾ ਬਸ ਗਿਣਤੀਆਂ ਦੇ ਹੀ ਚੱਕਰ, ਗਿਣਤੀਆਂ ਦੇ ਹੀ ਚੱਕਰ। ਤੇ ਕਹਿੰਦੇ ਜਦੋਂ ਗਿਣਤੀ ਦਾ ਹੀ ਚੱਕਰ ਹੈ, ਕਦੇ ਗਿਣਤੀ ਵੱਧ ਜਾਂਦੀ ਹੈ, ਕਦੇ ਗਿਣਤੀ ਘੱਟ ਜਾਂਦੀ ਹੈ। ਗਿਣਤੀ ਦੇ ਵਧਣ ਘਟਣ ਦੇ ਨਾਲ ਜੋ ਇਨਫਲੂਐਂਸਡ ਹੁੰਦੇ ਹਨ, ਅਫੈਕਟਡ ਹੁੰਦੇ ਹਨ, ਉਹ ਸੁਖੀ ਕਿਵੇਂ ਰਹਿ ਸਕਦੇ ਹਨ? ਗਿਣਤੀ ਨੇ ਤੇ ਵਧਣਾ ਘਟਣਾ ਹੀ ਹੈ। ਕਿਉਂ ਸੁਖ ਪਾਵੇ ਦੂਏ ਧੀਏ, ਇਹ 2, 3, 4, 5 ਆਦਿ ਜੋ ਕਿ ਗਿਣਤੀ ਹੈ, ਜੋ ਨੰਬਰਸ ਦੇ ਵਿੱਚ ਰਹਿੰਦਾ ਹੈ, ਨੰਬਰਸ ਦੇ ਵਿੱਚ ਰਹਿਣ ਵਾਲਾ ਤਾਂ ਹਮੇਸ਼ਾ ਡਰ ਦੇ ਵਿੱਚ ਹੀ ਰਹੇਗਾ। ਸੁਖੀ ਕਿਵੇਂ ਰਹਿ ਸਕਦਾ ਹੈ? ਉਹ ਸੁਖੀ ਨਹੀਂ ਰਹਿ ਸਕਦਾ। ਤਾਂ ਗੁਰੂ ਬਾਬਾ ਜੀ ਸਾਡੇ ਉੱਤੇ ਸਵਾਲ ਕਰਦੇ ਹਨ, ਅਸੀਂ ਆਪਣੇ ਅੰਦਰ ਅੱਜ ਫੈਸਲਾ ਲੈਣਾ ਹੈ, ਕੁਛ ਆਪਣੇ ਅੰਦਰ ਸੋਚਣਾ ਹੈ ਕਿ ਪਿਛਲੀ ਤੇ ਗਈ ਹੈ ਗੁਜ਼ਰ, ਤੇ ਅਗਾਂਹ ਦਾ ਜੋ ਵਕਤ ਹੈ। ਮਹਾਰਾਜ ਜੀ ਕਹਿੰਦੇ ਹਨ, ਅਜੂ ਕੁਛ ਬਿਖਰਿਓ ਨਹੀਂ, ਹਾਲੇ ਵੀ ਕੁਛ ਨਹੀਂ ਬਿਖਰਿਆ। ਜੋ ਪ੍ਰਭ ਗੁਣ ਗਾਵੇ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੇ, ਉਹ ਸਾਨੂੰ ਡਿਸਅਪੋਇੰਟ ਵੀ ਨਹੀਂ ਕਰਨਾ ਚਾਹੁੰਦੇ। ਇਹ ਨਹੀਂ ਕਿ ਤੁਹਾਡੇ ਲਈ ਡੋਰਸ ਕਲੋਜ਼ ਹੋ ਗਈਆਂ ਹਨ, ਨਹੀਂ, ਦਰਵਾਜ਼ੇ ਬੰਦ ਨਹੀਂ ਹੋਏ। ਜਿਸ ਦਿਨ ਵੀ ਉਸਦੀ ਸ਼ਰਨ ਲੈਣ ਦੀ ਜੋ ਆਪਣੇ ਅੰਦਰ ਇੱਛਾ ਦ੍ਰਿੜ ਕਰਕੇ ਧਾਰਨ ਕਰ ਲਓਗੇ ਅਤੇ ਕਮਿਟ ਕਰ ਲਓਗੇ ਕਿ ਬਾਕੀ ਦਾ ਜੀਵਨ ਜੋ ਹੈ ਉਹ ਮੇਰੀ ਸਭ ਤੋਂ ਪ੍ਰਾਈਮ ਪ੍ਰਾਇਓਰਿਟੀ ਜੋ ਹੈ ਉਹ ਉਸ ਕੰਮ ਲਈ ਹੈ ਜਿਸ ਕੰਮ ਲਈ ਇਹ ਮੈਨੂੰ ਸਰੀਰ ਮਿਲਿਆ ਹੈ, ਤੇ ਬਾਕੀ ਸਭ ਚੀਜ਼ਾਂ ਸੈਕੰਡਰੀ ਹਨ। ਗੁਰੂ ਦੀ ਬਖਸ਼ਿਸ਼ ਹਮੇਸ਼ਾ ਹੀ ਸਾਡੇ ਉੱਤੇ ਜੋ ਹੈ ਉਹ ਮਿਹਰਬਾਨ। ਆਓ ਇਸ ਪੰਕਤੀ ਨੂੰ ਇੱਕ ਦਫ਼ਾ ਫਿਰ ਗਾਈਏ, ਫਿਰ ਅਸੀਂ ਅਗਾਂਹ ਚੱਲਾਂਗੇ।

सतगुरु की बाणी सत सत कर जानो गुर सिखो। हर करता आप मोह गढ़ाए,

ਪੌੜੀ ਜਿਸ ਵਿਚ ਪਾਈ ਸੋ ਸਹਿਬ ਸਦਾ ਸਮਾਲੇ ਜਿਸ ਕੀਤਾ ਪਾਈ ਆਪਣਾ ਸਾਹ ਕਾਲਪੁਰੇ ਕਿਉਂ ਕਾਲੀਏ ਮੰਦਾ ਮੋਲਾ ਕੀ ਚੀਜ਼ ਲੰਮੀ ਨਾਲ ਨਿਹਾਲੀ ਜਿਸ ਸਹਿ ਨਾਲ ਹਰ ਜਿਵੇਂ ਪਾਸਾ ਠਾਲੀਏ।

ਇੱਕ ਇਮਾਰਤ ਨੂੰ ਇੱਕ ਮਨੁੱਖ ਵੇਖ ਰਿਹਾ, ਵੇਖ ਕੇ ਅੰਦਾਜ਼ਾ ਲਾ ਲੈਂਦੇ, ਕਹਿੰਦੇ ਇਹ ਢਹਿਣ ਵਾਲੀ ਹੈ। ਪਰ ਨੇੜੇ ਆਉਂਦੇ ਕਹਿੰਦਾ ਦੀਵਾਰ ਤਾਂ ਮਜ਼ਬੂਤ ਹੈ, ਇਹਨੂੰ ਮੈਂ ਦੂਰੋਂ ਹੀ ਵੇਖਦਾ ਰਿਹਾ। ਇਹ ਮਹਿਲ ਬੜਾ ਸੁੰਦਰ ਹੈ, ਦੂਰੋਂ ਖੰਡਰਾਤ ਦਿਸ ਰਿਹਾ ਸੀ। ਹੋਰ ਨਜ਼ਦੀਕ ਆਇਆ, ਬੜੀ ਸੁੰਦਰ ਚਿੱਤਰਕਾਰੀ ਨਜ਼ਰ ਆਈ। ਕਹਿਣ ਲਗਾ ਲੈ ਮੈਂ ਤਾਂ ਇਹਨੂੰ ਦੂਰੋਂ ਹੀ ਵੇਖਦਾ ਰਿਹਾ। ਪਰ ਕਹਿੰਦੇ ਨੇ ਜਦੋਂ ਅੰਦਰ ਵੜਿਆ, ਜੋ ਆਨੰਦਮਈ ਉਥੇ ਪਦਾਰਥ ਉਸਨੇ ਵੇਖੇ, ਸੁਖ ਵੇਖੇ, ਕਹਿਣ ਲੱਗਾ ਮੈਂ ਤਾਂ ਐਵੇਂ ਜ਼ਿੰਦਗੀ ਗਵਾ ਛੱਡੀ। ਠੀਕ ਇਸੇ ਤਰ੍ਹਾਂ ਗੁਰੂ ਦਾ ਸਿੱਖ ਜਦੋਂ ਸਿੱਖੀ ਨੂੰ ਦੂਰੋਂ ਵੇਖਦੇ, ਫਿਰ ਟੈਂਦੀਆਂ ਕਲਾਂ ਵਾਲੀਆਂ ਗੱਲਾਂ ਕਰਦੇ। ਕੀ ਬਣੇਗਾ ਪੰਥ ਦਾ, ਕੀ ਬਣੇਗਾ ਸਿੱਖੀ ਦਾ, ਕਿਉਂਕਿ ਆਪ ਟੱਠਾ ਹੋਏ ਤੇ ਗੱਲਾਂ ਡਿੱਗਦੀਆਂ ਕਰਦੇ। ਜਦੋਂ ਗੁਰੂ ਦੇ ਨੇੜੇ ਪਹੁੰਚਦੇ ਆਸ਼ਾਵਾਦੀ ਹੋ ਜਾਂਦੇ। ਇਹ ਪੰਥ ਦੀ ਦੀਵਾਰ, ਪੰਥ ਦੀ ਇਮਾਰਤ ਬੜੀ ਮਜ਼ਬੂਤ ਹੈ, ਕੋਈ ਇਸ ਨੂੰ ਨਹੀਂ ਢਾ ਸਕਦਾ। ਪਰ ਜਦੋਂ ਇਸ ਇਮਾਰਤ ਦੇ ਅੰਦਰ ਆ ਜਾਂਦੇ, ਗੁਰੂ ਵਾਲਾ ਬਣ ਜਾਂਦੇ, ਗੁਰੂ ਕਾ ਅੰਮ੍ਰਿਤ ਛਕ ਲੈਂਦੇ, ਤੇ ਜੋ ਫਿਰ ਇਹਨੂੰ ਆਨੰਦ ਤੇ ਰਹੱਸ ਮਿਲਦੇ, ਇਹ ਕਹਿੰਦਾ ਮੈਂ ਐਵੇਂ ਜਨਮ ਗਵਾ ਛੱਡਿਆ। ਕੈਮਲੂਪ ਵਿਚ ਇੱਕ ਸਿੰਘ ਮਿਲਿਆ ਕੈਨੇਡਾ ਵਿਚ, ਦਾੜਾ ਖੁੱਲਾ ਸੀ, ਰੋ ਪਿਆ। ਕਹਿਣ ਲੱਗਾ ਭਾਈ ਸਾਹਿਬ ਮੈਂ ਕੋਈ ਮਾਸ ਨਹੀਂ ਛੱਡਿਆ ਜਿਹੜਾ ਨਹੀਂ ਖਾਧਾ, ਕੋਈ ਗੁਨਾਹ ਨਹੀਂ ਕੀਤਾ ਜਿਹੜਾ ਨਾ ਛੱਡ ਦਿੱਤਾ ਹੋਵੇ, ਸਾਰੇ ਗੁਨਾਹ ਕਰ ਲਏ। ਹੰਕਾਰ ਇਤਨਾ ਸੀ ਰਾਹ ਜਾਂਦਿਆਂ ਖਹਿ ਪੈਣਾ ਲੋਕਾਂ ਨਾਲ, ਮੈਨੂੰ ਗਿਲਾ ਹੈ ਗੁਰੂ ਨੇ ਇਹ ਜ਼ਿੰਦਗੀ ਪਹਿਲਾਂ ਕਿਉਂ ਨਹੀਂ ਮੈਨੂੰ ਦਿੱਤੀ, ਅੰਮ੍ਰਿਤ ਛਕ ਲਿਆ ਸੀ ਤੇ ਲੱਗਾ ਸੀ ਸਵਾਸ ਸਵਾਸ ਨਾਮ ਜਪਣ। ਮੈਂ ਹਕੀਕਤ ਦੱਸਦਾ ਉਹਦੀ ਅੱਖਾਂ ਵਿਚ ਪਾਣੀ ਭਰ ਆਇਆ, ਰੋ ਪਿਆ। ਕਹਿਣ ਲੱਗਾ ਇਹਨੂੰ ਸਿੱਖੀ ਨੂੰ ਤਾਂ ਮੈਂ ਬੜਾ ਦੂਰੋਂ ਦੂਰੋਂ ਹੀ ਵੇਖਦਾ ਰਿਹਾ ਤੇ ਇਤਨੀ ਜ਼ਿੰਦਗੀ ਮੈਂ ਬਰਬਾਦ ਕਰ ਛੱਡੀ। ਤੇ ਇਹ ਜ਼ਿੰਦਗੀ ਮੈਨੂੰ ਪਹਿਲਾਂ ਕਿਉਂ ਨਹੀਂ ਮਿਲੀ, ਬਸ ਮੈਨੂੰ ਗਿਲਾ ਹੈ, ਹੁਣ ਮੈਂ ਕਿਸ ਤੇ ਕਰਾਂ, ਗੁਰੂ ਤੇ ਕਰਾਂ, ਆਪਣੇ ਤੇ ਕਰਾਂ, ਪਰ ਮੈਨੂੰ ਮਿਲੀ ਨਹੀਂ ਜ਼ਿੰਦਗੀ। ਪਰ ਹੁਣ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ, ਅਰਦਾਸ ਕਰੋ ਗੁਰੂ ਪਾਤਸ਼ਾਹ ਤੋੜ ਨਿਭਾਵੇ। ਇਸਨੂੰ ਦੂਰੋਂ ਨਾ ਵੇਖੀਏ, ਨਜ਼ਦੀਕ ਆਈਏ, ਇਸ ਇਮਾਰਤ ਦੇ ਅੰਦਰ ਆਈਏ, ਪਰ ਹਰਖ ਅਨੰਤ ਸੋਗ ਨਹੀਂ ਬੀਆ, ਸੋ ਘਰ ਗੁਰੂ ਨਾਨਕ ਕੋ ਦੀਆ। ਇੱਥੇ ਫਿਰ ਗਮੀ ਦਾ ਨਾਮ ਹੀ ਨਹੀਂ, ਇੱਥੇ ਖੁਸ਼ੀਆਂ ਹੀ ਖੁਸ਼ੀਆਂ। ਆਓ ਪੜੀਏ ਸਮਾਪਤੀ।

ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਅੰਮ੍ਰਿਤ ਵੇਲੇ ਆਪ ਜੀ ਪਹੁੰਚੇ, ਗੁਰੂ ਪਾਤਸ਼ਾਹ ਨੇ ਮਿਹਰ ਵਰਤਾਈ, ਪ੍ਰੇਰਣਾ ਦਿੱਤੀ ਇੱਥੋਂ ਦੀ ਸੰਗਤ ਨੂੰ। ਅਰਦਾਸ ਹੈ ਗੁਰੂ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਹੀ ਅੰਮ੍ਰਿਤ ਵੇਲਾ ਤੇ ਗੁਰਬਾਣੀ ਦੋਹਾਂ ਦਾ ਪਿਆਰ ਬਖਸ਼ੇ। ਇੱਕ ਛੋਟੀ ਜਿਹੀ ਬੇਨਤੀ ਜ਼ਰੂਰ ਕਰਾਂ। ਸ੍ਰੀ ਸਿੰਘ ਸਾਹਿਬ ਜੀ ਨੇ ਜੋ ਇਨ੍ਹਾਂ ਗੁਰਸਿੱਖਾਂ ਨੂੰ ਪ੍ਰੇਰਣਾ ਦਿੱਤੀ, ਇਨ੍ਹਾਂ ਗੁਰਸਿੱਖਾਂ ਨਾਲ ਪਿਆਰ ਜ਼ਰੂਰ ਕਰਿਆ ਕਰੋ, ਜ਼ਰੂਰ ਵਰਤਿਆ ਕਰੋ। ਮੁਸਲਮਾਨਾਂ ਵਿੱਚ ਤਾਂ ਇੱਕ ਗੱਲ ਆਖਦੇ ਨੇ, ਤੂੰ ਮੁਸਲਮਾਨ ਬਣ ਜਾ, ਜੋ ਤੂੰ ਆਖੇਗਾ ਮੈਂ ਦੇ ਦਿਆਂਗਾ। ਧੀ ਦੀ ਡੋਲੀ ਤੱਕ ਦੇ ਦਿੰਦੇ ਨੇ। ਇਨ੍ਹਾਂ ਤੋਂ ਦੂਰ ਦੂਰ ਨਾ ਰਿਹਾ ਕਰੋ, ਨਜ਼ਦੀਕ ਲਿਆਓ, ਇਨ੍ਹਾਂ ਨੂੰ ਪਿਆਰ ਦਿਓ, ਇਨ੍ਹਾਂ ਨੂੰ ਸਤਿਕਾਰ ਦਿਓ, ਤਾਂ ਕਿ ਇਨ੍ਹਾਂ ਨੂੰ ਪਤਾ ਲੱਗੇ ਇਹ ਸਾਡੇ ਨੇ, ਅਸੀਂ ਇਨ੍ਹਾਂ ਦੇ ਹਾਂ। ਮੇਰੇ ਪਾਤਸ਼ਾਹ ਦਾ ਹੁਕਮ ਹੈ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਹੋਰ ਸਭ ਸਾਖ ਝੂਠੇ ਨੇ। ਇਹ ਇੱਕ ਸਾਖ ਕੰਮ ਆਉਂਦਾ ਗੁਰੂ ਕੀ ਸੰਗਤ ਦਾ, ਗੁਰੂ ਮੇਰ ਕਰਨ ਇਹ ਸਾਡੇ ਵਿਚ, ਅਸੀਂ ਇਨ੍ਹਾਂ ਵਿਚ ਰਲ ਕੇ ਪੰਥ ਦਿਓ ਮਜ਼ਬੂਤ ਬਣਾਈਏ। ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ, ਆਨੰਦ ਸਾਹਿਬ ਦਾ ਪਾਠ। ਗੁਰੂ ਦੇ ਸਿੱਖ ਨੂੰ ਕਿਸਾਂ ਦਾ ਅਦਬ ਜ਼ਰੂਰ ਰੱਖਣਾ ਪੈਂਦੇ, ਹਰ ਥਾਂ ਤੇ ਕੇਸ ਕੀ ਛੋਟੀ ਬਣ ਕੇ ਜ਼ਰੂਰ ਰੱਖਣੀ ਚਾਹੀਦੀ ਏ, ਪਰ ਖਾਸ ਕਰਕੇ ਗੁਰੂ ਕੋਲ ਸੰਗਤ ਵਿਚ ਆ ਕੇ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਕਰੋ। ਇਹ ਹੱਥ ਜੋੜ ਕੇ ਇੱਥੋਂ ਦੇ ਗੁਰਸਿੱਖਾਂ ਕੋਲ ਬੇਨਤੀ ਹੈ ਕਿ ਜੂੜੇ ਦੇ ਉੱਤੇ ਸਿਰਫ ਰੁਮਾਲ ਬੰਨ ਕੇ ਆਉਣਾ ਮੈਨੂੰ ਕੁਛ ਬੇਅਦਬੀ ਜਿਹੀ ਮਹਿਸੂਸ ਹੁੰਦੀ ਹੈ। ਮੈਂ ਬੇਨਤੀ ਕਰਾਂ, ਤੁਸੀਂ ਇੰਗਲਿਸ਼ ਵਿੱਚ ਇਹਨਾਂ ਨੂੰ ਕਹਿ ਦੇਣਾ ਕਿ ਗੁਰੂ ਕੇ ਦਰਬਾਰ ਜ਼ਰੂਰ ਛੋਟੀ ਦਸਤਾਰ ਸਜਾ ਕੇ, ਔਰ ਗੁਰੂ ਕੀਆਂ ਖੁਸ਼ੀਆਂ। ਰਾਮ ਕਲੀ।

ਵਾਹਿਗੁਰੂ ਜੀ ਕਾ ਖਾਲਸਾ ਤੂੰ ਠਾਕੁਰ ਤੂੰ

ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸ਼ਹੀਦਾਂ ਉਹਦੀ ਦਾਹਠੀਆਂ ਜੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਤਰ ਪਿੱਛੇ ਸੀਸ ਤੇ ਬੰਦ ਬੰਦ ਪੁੱਠਵਾਏ ਪੁੱਠੀਆਂ ਕਲਾਂ ਲਵਾਈਆਂ ਸੀਨੀ ਕੀਤੀ ਤੇਰੇ ਭਾਣੇ ਨੂੰ ਮਿੱਠਾ ਕਰਕੇ ਮਣਿਆ

ਸਹਾਰੇ ਬੱਚਿਆਂ ਦੇ ਟੁਕੜੇ ਕਰਵਾ ਹਾਰ ਬਣਵਾ ਨਿਰਜਿਆਂ ਦੇ ਟੁਕਵਾ ਸੀਰੀ ਉਜੜੀਆਂ ਤੇਰੇ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਦੀ ਕਮਾਈ ਦਾ ਸਤਿਕਾਰ।

ਸਿੱਖਾਂ ਸਿੱਖੀ ਦਾਨ ਨਾਮ ਦਾਨ ਰਹਿਤ ਦਾਨ ਕੇਸ ਦਾਨ ਵੈਦ ਦਾਨ ਦਾਨਾ ਸੇ ਦਾਨ ਸੇ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੰਗਲ ਧਰਮ ਕਾ ਜੈਕਾਰ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦੇ ਬੋਲ ਵਾਲੇ ਮਾਨੀ ਮਹਾਂ ਮਤ ਉੱਚੀ ਮਤ ਪੱਤਰ ਆਥਾਰ ਪਾਪੁਰਖ ਵਾਹਿਗੁਰੂ ਹੇ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਦਾ ਦਰਬਾਰ ਸਜਿਆ ਹੈ ਪੁਰਾਣੀ ਜਣਾ ਨੇ ਹਾਜ਼ਰੀ ਭਰੀ ਹੈ ਕਿਰਪਾ ਕਰਨੀ ਸਭ ਤੇ ਹੱਥ ਰੱਖਣਾ ਮਿਹਰ ਕਰਨੀ ਆਪਣੀ ਚਰਨੀ ਲਾਉਣਾ ਸੱਚੇ ਪਾਤਸ਼ਾਹ ਨਾਮ ਦਾ ਛੱਟਾ ਬਖਸ਼ਣਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਫੁੱਲ ਚੁਲ ਬਖਸ਼ ਕੇ ਜਹਾਂ ਪਿਤਾ ਮਾਤਾ ਆਪ ਆਪੋ ਮਿਹਰ ਕਰੋ ਆਪਣੀ ਚਰਨੀ ਲਾਓ ਸਰਬੱਤ ਦੇ ਕਾਲੇ ਰਾਜ ਕਰੋ ਪੰਥ ਨੂੰ ਫਤਿਹ ਬਖਸ਼ੋ ਮੇਰ ਕਰੋ ਸਿਰ ਤੇ ਹੱਥ ਰੱਖੋ ਆਪ ਦੀਆਂ ਦਿੱਤੀਆਂ ਦਾਤਾਂ ਚੋ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਸੀਤ ਪ੍ਰਸਾਦ ਸਾਧ ਸੰਗਤ ਜੀ ਕੋ ਵਰਤੇ ਜੋ ਜੀ ਛਕੇ ਸੋ ਆਪ ਜੀ ਕਾ ਨਾਮ ਜਪੇ ਕੜਾ ਵਾਹਿਗੁਰੂ ਜੀ ਕੀ ਵਰਤੇ